ਕੇ ਬਸ ਪੁੱਛਣਾ ਇੱਕ ਦੇ ਵਿੱਚ ਜੋ ਕਿਰਪਾ ਆ ਬਹੁਤ ਕਿਵੇਂ ਲੈ ਪਾਇਆ ਕਿਰਪਾ ਦੇ ਜਾਣਿਆ ਸਤਿਆ ਸਹਿਜੇ ਸਖਸ ਮਾਇਆ ਸਹਿਜੇ ਸਖ

0: ਬਾਹੋ ਜੁਗ ਜੁਗ ਫਿਰ ਬਟਾਈਏ ਗਿਆਨੀ ਬੁਝੇ ਤਾਹੇ ਸਤਯੁਗ ਰਥ ਸੰਤੋਖ ਕਾ ਸਤਯੁਗ ਰਥ ਸੰਤੋਖ ਕਾ ਧਰਮ ਗ੍ਰਥ ਬਾਹੋ ਤ੍ਰਿਤੇ ਰਥ ਜਿਤੇ ਕਾ ਜੋਰ ਗ੍ਰਥ ਬਾਹੋ ਦੁਆਪਰ ਰਥ ਤਪੇ ਕਾ ਸਤ ਗ੍ਰਥ ਬਾਹੋ ਕਲਯੁਗ ਰਥ ਅਗਨ ਕਾ ਕਲਯੁਗ ਰਥ ਅਗਨ ਕਾ ਕੂੜ ਗ੍ਰਥ ਬਾਹੋ ਮਹੱਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸਾਥ ਮੈਂ ਅੱਛਾ ਸੱਚ ਰਹੇ ਸਭ ਕੁਛ ਸੱਚ ਸਮਾਵੇ ਰਿਕ ਰਹੇ

ਸੰਗਤ ਭਇਆ ਪਾਰ ਜਗ ਗੋਪੀ ਲੈ ਆਇਆ ਬਿੰਦਰਾਵਣ ਮੈਂ ਰੰਕਿਆ ਕਲਮੇ ਬਿੰਦ ਥਰਬਣ ਹੂਆ ਨੌਖ ਦਾ ਹੀ ਲੋ ਭਇਆ ਨੀਲ ਵਸਤਰ ਲੈ ਕੇ

vez, ya, algún día.

ਰੰਗ ਵਿਪਾਲ ਤਿਹਾਰ ਵਿਚਾਰ ਰੰਗ ਗਲ ਮਾਲਾ ਤਰਕ ਲਾਟੰਗ ਦੁਇ ਧੋਤੀ ਵਸਤ੍ਰ ਕਪਾਟੰਗ ਜੇ ਜਾਣ ਸਕਰਮੰਗ ਕਰਮੰਗ ਸਭ ਫੋਕਟ ਨਿਚੋ ਕਰਮੰਗ ਕਹੁ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾ

datang ke aku ngapain ke mana, cuma kok bilang video ke jawab.

0: ਪੁਰਾਣਾ ਛੁੱਟੀਆ ਪੀ ਫਿਰ ਪਾਈਆ ਹੋ ਨਾਨਕ ਤਗ ਨ ਤੁਟਈ ਜੇ ਤਗ ਹੋਵੇ ਜੋ ਮਰਦਾ ਪਹਿਲਾ
1: ਨਾਏ ਮੰਨੀਏ ਪਤਿ ਉਪਜੈ ਸਲਾਹੀ ਸਚ ਸੂ

ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਪੂਰ ਰਿਹਾ ਭਰਪੂਰ। ਮੱਥਾ ਟਿੱਕਾ ਤੇੜ ਤੋਂ ਤਿੱਕ ਖਾਈ, ਹੱਥ ਸ਼੍ਰੀ ਜਿਤ ਕਸਾਈ।

0: ਅੱਗੇ ਵਸਸ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਸੁਣਾਵਨੀ ਆਵੇ ਬਰਵਾ ਜੂਠੇ ਜੂਠੇ ਮੁਖ ਵਸੈ ਸੁੱਚੇ ਨ ਆਖੀਏ ਬੈਂਡ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੜ ਤ੍ਰਿਪਾਣੀ।

ਚਿਤ ਜਮੈ ਰਾਜਾਨ। ਭੰਡੋ ਹੀ ਭੰਡ ਭਜੈ ਭੰਡੇ ਵਾਹਿ ਕੋ ਨਾਨ ਭੰਡੇ ਵਾਹਿ ਕੋ ਸੱਚਾ ਸੋਈ। ਜਦ ਮੁਖ ਸਲਾਈ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਾਂ ਸੱਚੇ ਦਰਬਾਰ ਪੜ ਸਕ।

ਜਿਨ ਪਟਿੰਦਰ ਵਾਹਕ ਦੇ ਭੁਲੇ ਸੰਸਾਰ ਤਿਨਣੇ ਹੋ ਲੱਗਰ ਬਸੇਤੀ ਵੇਖਣੇ ਵਿਚਾਰੰਗ ਸੈ ਰੰਗ ਚੁੱਪੀ ਕਰ ਜਾਏ ਪ੍ਰਵਾਹ ਨਾ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਖਰਚ ਮਗਜ ਬਦਿੱਤਾ।

Salvador.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ, ਲਿਖੈ ਕਤਹ ਨਾ ਛੁਟੀਐ, ਖਿੰਨ ਖਿੰਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਬਹਿ ਭੁੱਲੇ, ਸੁਤ ਦਾ ਰਹਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਡੰਡੋਤ ਬੰਦਨ ਅਨਕ ਮਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਉਪਰੰਤ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਇਹ ਸਮਾਂ ਹੈ। ਅੱਜ ਦਾ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

आप जी रोजाना इस अस्थान तो अमृतमयी बाणी की लड़ीवार शब्द विचार का लाहा प्राप्त करते आ रहे हो। धन गुरु अमरदास महाराज तीसरे पातशाह सतगुरु जी वल्लों वडहंस राग दे विच अठ पदियां दा ए पावन शब्द अष्ट पदियां दे रूप विच उचारण कीता, जो गुरु ग्रंथ साहिब महाराज जी दी पवित्र बाणी पावन अंग 564 अते 65 दे उपर सबाईमान है। वडहंस महला तीजा अष्ट पदियां एक ओंकार सतगुर प्रसाद। शब्द का मूल मकसद एक ओंकार दे नाल जुड़ना है, एक ओंकार नू समझना है। वो किस तरह होएगा? सतगुर प्रसाद, सतगुरु दी किरपा दे नाल, शब्द दे अभ्यास दे नाल, शब्द दे ज्ञान दे नाल। सतगुरु जी दी किरपा किवें होएगी? जदों असीं शब्द दे राहीं, गुरबाणी दे राहीं अपने आप नूं भी समझण दी कोशिश करांगे और एक ओंकार नूं भी समझण दी कोशिश करांगे, फिर सतगुर प्रसाद है, सतगुरु दी किरपा है। शब्द दा केंद्री भाव रहाऊ वाली पंक्ति आप जी ने सरवण कीती है। असीं अपने अपने मन नूं ए आवाज़ देनी है, अपने अपने मन नूं समझाउणा है। जदों भी शब्द दे विच मन मेरे आवे ते जेड़ा जेड़ा शब्द दा अभ्यास कर रहा, जेड़ा शब्द पढ़ रहा, वो हर कोई अपने अपने मन नू आवाज़ देगा। जदों असीं कहांगे मन मेरे, इहदा मतलब किसे दूजे नू नहीं समझाया जा रहा, अपने ही मन नू समझाया जा रहा है। ते हर एक ने अपने अपने मन नू आप समझाउणा है गुरु दे शब्द दे राहीं। यह कारज सानू अपने हथीं आप करना पएगा। असीं केवल सुनना नहीं, सुन के खुद अपने मन नू आवाज़ असीं आप देनी है, क्योंकि मन नू समझ आ जाए तो मन नू ही समझाउणा जरूरी है। भुलिया होया, भटकिया होया, भरम दे विच पिया होया, ये मन ही है। मन मेरे, हे मेरे मन, साचे नाम विटो बल जाओ। हे मन, तू सच्चे नाम तो सद के जा, सच्चे नाम तो बलहारे जा। दासन दासा होए रहें ता पावें सच्चा नाओ। हुण ओ विटों बल जाओ, किवें जावे? मनू ते समझ ही नहीं। फिर कहिंदे ने दासन, दासन दा अर्थ हुंदा दस रे, दासा होए रहें। जे तू दासरियां दा दास हो जावें, सेवकां दा सेवक हो जाए, ये मन नू हुण नीवां करन वास्ते, क्योंकि मन बलहारे ताई जाएगा जे मन नीवां होएगा। मन हौमे हंकार दे नाल उच्चा होया फिर ये किसे तो बलहारे नहीं जाएगा।
ਇਹ ਸਤਿਗੁਰੂ ਤੋਂ ਸੱਚੇ ਨਾਮ ਤੋਂ ਬਲਹਾਰੇ ਨਹੀਂ ਜਾਏਗਾ, ਕਿਉਂਕਿ ਇਹ ਆਪਣੇ ਮਾਣ ਨਾਲ ਭਰਿਆ, ਆਪਣੀ ਵਡਿਆਈ ਕਰਨਾ ਚਾਹੇਗਾ ਪਰ ਕਿਸੇ ਦੂਸਰੇ ਦੀ ਨਹੀਂ। ਇਸ ਲਈ ਇਹਨੂੰ ਪਹਿਲਾਂ ਦਾਸਨ ਦਾਸਾ ਹੋਏ ਰਹੇ, ਇਹਨੂੰ ਦਾਸਰਿਆਂ ਦਾ ਦਾਸ ਬਣਨਾ ਪੈਣਾ, ਸੇਵਕਾਂ ਦਾ ਸੇਵਕ ਬਣਨਾ ਪੈਣਾ। ਇਹਦਾ ਭਾਵ ਹੈ ਮਨ ਨੂੰ ਨੀਵਾਂ ਕਰਨਾ। ਤਾਂ ਭਾਵ ਹੈ ਸੱਚਾ ਨਾਉ, ਫਿਰ ਤੈਨੂੰ ਇਹ ਸੱਚਾ ਨਾਮ ਮਿਲਣਾ, ਤੈਨੂੰ ਇਸ ਸੱਚੇ ਨਾਮ ਦੀ ਸਮਝ ਆਉਣੀ ਹੈ, ਫਿਰ ਤੂੰ ਸੱਚੇ ਨਾਮ ਤੋਂ ਬਲਹਾਰੇ ਆਪੇ ਹੀ ਜਾਏਗਾ। ਸਾਨੂੰ ਮਨ ਨੀਵਾਂ ਜਿਹੜਾ ਉਹ ਕਰਨਾ ਪਏਗਾ। ਜੇ ਸਾਲਸ ਰਾਏ ਜੋਹਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਪਾਤਸ਼ਾਹ ਮੈਨੂੰ ਵੀ ਨਾਮ ਦੀ ਖੈਰ ਬਖਸ਼ ਦਿਓ, ਮੈਨੂੰ ਵੀ ਬੰਦਗੀ ਦੀ ਖੈਰ ਬਖਸ਼ ਦਿਓ, ਦਾਤ ਖੈਰ ਦੀਜੈ ਬੰਦਗੀ, ਇਹ ਬੰਦਗੀ ਦੀ ਖੈਰ ਮੈਨੂੰ ਵੀ ਦੇ ਦਿਓ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਤੇਰੇ ਨਾਲ ਆਇਆ ਭਾਈ ਅਧਰਕਾ, ਇਹ ਕੌਣ ਹੈ ਤੇਰੀ ਨਜ਼ਰ ਦੇ ਵਿੱਚ? ਮਹਾਰਾਜ ਨੂੰ ਤਾਂ ਪਤਾ ਹੈ, ਗੁਰੂ ਨਾਨਕ ਸਾਹਿਬ ਨੂੰ ਤਾਂ ਪਤਾ ਭਾਈ ਅਧਰਕਾ ਕਿੰਨੀ ਕਮਾਈ ਵਾਲਾ ਹੈ, ਪਰ ਸਾਲਸ ਰਾਹੇ ਜੋਰੀ ਤੇਰੀ ਨਜ਼ਰ ਦੇ ਵਿੱਚ ਇਹ ਕੌਣ ਹੈ? ਸਾਲਸ ਰਾਏ ਜੋਰੀ ਕਹਿੰਦਾ ਜੀ ਇਹ ਤਾਂ ਮੇਰਾ ਨੌਕਰ ਹੈ, ਇਹ ਤਾਂ ਮੇਰੇ ਕੋਲ ਨੌਕਰੀ ਕਰਦਾ ਹੈ। ਸਾਹਿਬ ਕਹਿੰਦੇ ਤੇਰੀ ਨਜ਼ਰ ਦੇ ਵਿੱਚ ਇਹ ਤੇਰਾ ਨੌਕਰ ਹੈ, ਪਰ ਮੇਰੀ ਨਜ਼ਰ ਦੇ ਵਿੱਚ ਇਹਦੀ ਕਮਾਈ ਤੇਰੇ ਨਾਲੋਂ ਵੱਡੀ ਹੈ। ਤੂੰ ਬਾਹਰ ਦੀ ਕਮਾਈ ਦੇਖ ਰਿਹਾ ਕਿ ਮੈਂ ਜੋਹਰੀ ਹਾਂ, ਮੇਰੇ ਕੋਲ ਬਹੁਤ ਧਨ ਹੈ, ਇਹ ਮੇਰਾ ਨੌਕਰ ਹੈ, ਪਰ ਨਹੀਂ, ਤੇਰੇ ਨਾਲੋਂ ਇਹਦੀ ਕਮਾਈ ਵੱਡੀ ਹੈ। ਅਤੇ ਜੇ ਤੂੰ ਬੰਦਗੀ ਦੀ ਖੈਰ ਲੈਣਾ ਚਾਹੁੰਦਾ ਫਿਰ ਤੈਨੂੰ ਇਹਦੇ ਅੱਗੇ ਨਿਭਣਾ ਪੈਣਾ ਹੈ, ਤੈਨੂੰ ਇਹਦੇ ਪੈਰੀਂ ਹੱਥ ਲਾਉਣੇ ਪੈਣੇ ਆ। ਉਹ ਇੱਕ ਨੁਕਤਾ ਸੀ ਸਮਝਾਉਣ ਵਾਸਤੇ, ਉਹਨੇ ਬਿਨਾਂ ਸੋਚੇ ਸਮਝਿਆ ਬਿਨਾਂ ਦੇਰੀ ਲਾਇਆ ਵੀ ਇਹ ਕੀ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ, ਮੈਂ ਆਪਣੇ ਨੌਕਰ ਦੇ ਅੱਗੇ ਕਿਵੇਂ ਨਿਭ ਜਾ? ਨਹੀਂ, ਬਿਨਾਂ ਸੋਚਿਆ ਬਿਨਾਂ ਸਮਾਂ ਗਵਾਇਆ ਉਹ ਝੁੱਕ ਗਿਆ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਸਾਲਸ ਰਾਹੇ ਜੋਰੀ, ਜੋ ਤੂੰ ਚਾਹੁੰਦਾ ਹੈ ਉਹ ਤੇਰੇ ਮਨ ਦੀ ਭਾਵਨਾ ਪੂਰੀ ਹੋਏਗੀ, ਕਿਉਂਕਿ ਦਾਸਨ ਦਾਸਾ ਹੋਏ ਰਹੇ, ਤੂੰ ਆਪਣੇ ਸੇਵਕ ਦਾ ਵੀ ਸੇਵਕ ਬਣ ਗਿਆ ਝੁੱਕੇ। ਇਹਦਾ ਮਤਲਬ ਹੈ ਮਨ ਨੂੰ ਨੀਵਾਂ ਕਰਨਾ। ਜਦੋਂ ਮਨ ਨੀਵਾਂ ਹੋਏਗਾ ਤਾਂ ਪਾਵੈ ਸੱਚਾ ਨਾਉ, ਤਾਂ ਇਹ ਸੱਚੇ ਨਾਮ ਦੀ ਜਿਹੜੀ ਬਖਸ਼ਿਸ਼ ਹੈ ਇਹ ਪ੍ਰਾਪਤ ਹੁੰਦੀ ਹੈ। ਇਸ ਲਈ ਮੇਰੇ ਮਨ ਇਹ ਨਾਮ ਸਰਬ ਉੱਤਮ ਨਾਮ ਹੈ, ਸ੍ਰੇਸ਼ਟ ਨਾਮ। ਔਰ ਇਹ ਜਿਹੜਾ ਉੱਤਮ ਨਾਮ ਜਿਹਦੇ ਤੋਂ ਵਿੱਟੋ ਜਾਣਾ, ਬਲਹਾਰੇ ਜਾਣਾ, ਸਦਕੇ ਜਾਣਾ ਹੈ, ਉਹਦੇ ਲਈ ਦਾਸਰਿਆਂ ਦਾ ਦਾਸ ਬਣਨਾ ਪੈਂਦਾ ਹੈ, ਉਹਦੇ ਲਈ ਸੇਵਕਾਂ ਦਾ ਸੇਵਕ ਬਣਨਾ ਪੈਂਦਾ ਹੈ, ਫਿਰ ਜਾ ਕੇ ਇਹ ਉੱਤਮ ਨਾਮ ਸ੍ਰੇਸ਼ਟ ਨਾਮ ਦੀ ਪ੍ਰਾਪਤੀ ਜਿਹੜੀ ਆ ਉਹ ਹੁੰਦੀ ਹੈ। ਇਹ ਸ਼ਬਦ ਦਾ ਕੇਂਦਰੀ ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ। ਗੁਰੂ ਸਾਹਿਬ ਆਪ ਜਦੋਂ ਖਡੂਰ ਸਾਹਿਬ ਗਏ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ, ਅਤੇ ਪਹਿਲਾਂ ਦਾਸਰਿਆਂ ਦੇ ਦਾਸ ਬਣੇ ਨੇ, ਪਹਿਲਾਂ ਸੇਵਕਾਂ ਦੇ ਸੇਵਕ ਬਣ ਕੇ ਸੇਵਾ ਨਿਭਾਈ ਹੈ, ਜਦੋਂ ਨਿਮਾਣੇ ਹੋ ਕੇ, ਨਿਤਾਣੇ ਹੋ ਕੇ, ਨਿਆਸਰੇ ਹੋ ਕੇ ਸੇਵਾ ਨਿਭਾਈ, ਅਤੇ ਫਿਰ ਕਿੰਨੀ ਵੱਡੀ ਬਖਸ਼ਿਸ਼ ਮਿਲ ਗਈ। ਗੁਰੂ ਅਮਰਦਾਸ ਮਹਾਰਾਜ ਨੂੰ ਨਿਮਾਣਿਆਂ ਦੇ ਮਾਣ ਹੋ ਗਏ, ਨਿਤਾਣਿਆਂ ਦੇ ਤਾਣ ਹੋ ਗਏ। ਅਸੀਂ ਸੇਵਾ ਕਰ ਰਹੇ ਹਾਂ, ਸੰਗਤ ਕਰ ਰਹੇ ਹਾਂ, ਬਾਣੀ ਦਾ ਪਾਠ ਜਾਪ ਕਰ ਰਹੇ ਹਾਂ, ਪਰ ਮਨ ਦਾਸਰਿਆਂ ਦਾ ਦਾਸ ਨਹੀਂ ਨਾ ਬਣ ਰਿਹਾ। ਫਲ ਤੇ ਤਾਂ ਲੱਗਣਾ ਜੇ ਇਹ ਮਨ ਦਾਸਨ ਦਾਸਾ ਹੋਏ ਰਹੇ, ਫਲ ਕਿਉਂ ਨਹੀਂ ਲੱਗ ਰਿਹਾ?
ਸਾਨੂੰ ਫਲ ਕਿਉਂ ਨਹੀਂ ਮਿਲਦਾ? ਸੇਵਾ ਵੀ ਕਰਦੇ, ਸੰਗਤ ਵੀ ਕਰਦੇ ਹਾਂ, ਪਾਠ ਵੀ ਕਰਦੇ ਹਾਂ, ਪਰ ਫਲ ਕਿਉਂ ਨਹੀਂ ਲੱਗਦਾ? ਕਿਉਂਕਿ ਮਹਾਰਾਜ ਕਹਿੰਦੇ ਨੇ ਤੂੰ ਸੇਵਕਾਂ ਦਾ ਸੇਵਕ ਨਹੀਂ ਬਣਿਆ, ਭਾਵ ਤੇਰਾ ਮਨ ਤੇ ਨੀਵਾਂ ਹੋਇਆ ਹੀ ਨਹੀਂ। ਤੇ ਫਲ ਤੇ ਮਨ ਨੀਵਾਂ ਹੋਏਗਾ ਤਾਂ ਹੀ ਲੱਗੇਗਾ ਨਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਨ ਤੇਰਾ ਅਹੰਕਾਰ ਦੇ ਵਿੱਚ ਉੱਚਾ ਹੈ, ਤੂੰ ਤੇ ਦੱਸ ਰਿਹਾ ਵੀ ਮੈਂ ਕੌਣ ਹਾਂ, ਮੈਂ ਕੀ ਹਾਂ। ਜਦੋਂ ਤੂੰ ਦਾਸਨ ਦਾਸਾ ਹੋਏ ਰਹੇ ਤਾਂ ਪਾਵੈ ਸੱਚਾ ਨਾਓ, ਫਿਰ ਤੈਨੂੰ ਉਹ ਸੱਚੇ ਨਾਮ ਦੀ ਬਖਸ਼ਿਸ਼ ਮਿਲੇਗੀ ਤੇ ਤੈਨੂੰ ਉਹਦਾ ਫਲ ਵੀ ਜ਼ਰੂਰ ਮਿਲੇਗਾ। ਅਸੀਂ ਆਪਣੇ ਆਪਣੇ ਮਨ ਨੂੰ ਇਹ ਗੱਲ ਸਮਝਾਉਣੀ ਹੈ, ਕਿਸੇ ਨੂੰ ਨਹੀਂ। ਆਪਣੇ ਆਪਣੇ ਮਨ ਨੂੰ ਆਵਾਜ਼ ਦਿਓ, ਮਨ ਮੇਰੇ ਸੱਚੇ ਨਾਮ ਵਿਟੋ ਬਲ ਜਾਓ। ਮਨ ਕਹਿੰਦਾ ਕਿਉਂ ਜਾਵਾਂ? ਕਿਉਂਕਿ ਮਨ ਚੰਚਲ ਹੈ ਨਾ। ਮਨ ਕਹਿੰਦਾ ਮੈਂ ਨਾਮ ਤੋਂ ਸੱਦ ਕੇ ਕਿਉਂ ਜਾਵਾਂ? ਤੇ ਕਹਿੰਦੇ ਹਜੇ ਸਮਝ ਨਹੀਂ ਆਉਣੀ ਤੈਨੂੰ, ਤੂੰ ਪਹਿਲਾਂ ਦਾਸਰਿਆਂ ਦਾ ਦਾਸ ਬਣ, ਸੇਵਕਾਂ ਦਾ ਸੇਵਕ ਬਣ। ਜਦੋਂ ਸੱਚਾ ਨਾਮ ਮਿਲੇਗਾ ਫਿਰ ਤੈਨੂੰ ਪਤਾ ਲੱਗੇਗਾ ਕਿ ਨਾਮ ਤੋਂ ਸੱਦ ਕੇ ਕਿਉਂ ਜਾਣਾ ਹੈ। ਗੁਰੂ ਅਮਰਦਾਸ ਮਹਾਰਾਜ

ਬਾਣੀ ਸੱਚੀ ਹੈ ਔਰ ਇਹਦੀ ਜਿਹੜੀ ਧੁਨ ਹੈ ਉਹ ਵੀ ਸੱਚੀ ਹੈ ਔਰ ਇਹਦਾ ਜਿਹੜਾ ਸ਼ਬਦ ਹੈ ਉਹ ਵੀ ਸੱਚਾ ਹੈ। ਸ਼ਬਦ ਹੀ ਬਾਣੀ ਹੈ ਔਰ ਬਾਣੀ ਦੀ ਧੁਨ, ਧੁਨ ਦੇ ਨੰਨੇ ਨੂੰ ਸਿਹਾਰੀ ਧੁਨੀ ਆਵਾਜ਼, ਉਹ ਕਦੋਂ ਹੋਏਗੀ? ਜਦੋਂ ਇੱਥੇ ਅਰਥ ਅਸੀਂ ਇਹਦਾ ਕੀਰਤਨ ਕਰਾਂਗੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇਹਨੂੰ ਧਿਆਨ ਲਾ ਕੇ ਜਪ, ਤੇਰੇ ਅੰਦਰ ਜਦੋਂ ਉਹਦੀ ਉਸਤਤ ਹੋਏਗੀ, ਕੀਰਤਨ ਜਦੋਂ ਤੂੰ ਉਹਦੀ ਉਸਤਤ ਕਰੇਗਾ, ਉਹਦੀ ਵਡਿਆਈ ਕਰੇਗਾ, ਉਹਦੇ ਗੁਣ ਗਾਏਗਾ, ਫਿਰ ਤੇਰੇ ਅੰਦਰ ਉਹ ਧੁਨ ਪੈਦਾ ਹੋਏਗੀ। ਇਹ ਵਿਚਾਰਾ, ਇਹਨੂੰ ਵਿਚਾਰਿਆ ਹੈ, ਇਹ ਵਿਚਾਰ ਕੇ ਪਤਾ ਲੱਗਾ, ਐਵੇਂ ਨਹੀਂ ਪਤਾ ਲੱਗਾ, ਐਵੇਂ ਤਾਂ ਪਤਾ ਹੀ ਨਹੀਂ ਲੱਗਦਾ ਬਾਣੀ ਕੀ ਹੈ, ਸ਼ਬਦ ਕੀ ਹੈ, ਕੀਰਤਨ ਕੀ ਹੈ। ਜਿੰਨਾ ਚਿਰ ਅਸੀਂ ਵਿਚਾਰਾਂਗੇ ਨਹੀਂ, ਸਾਨੂੰ ਨਹੀਂ ਪਤਾ ਸ਼ਬਦ ਕੀ ਹੈ, ਬਾਣੀ ਕੀ ਹੈ, ਕੀਰਤਨ ਕੀ ਹੈ। ਜਦੋਂ ਇਹਨੂੰ ਵਿਚਾਰਾਂਗੇ ਫਿਰ ਇਹ ਗੱਲ ਸਮਝ ਵਿੱਚ ਆਉਣੀ ਹੈ, ਅਤੇ ਵਿਚਾਰ ਹੈ ਹੀ ਇਸੇ ਲਈ ਹੈ। ਦੇਖੋ, ਬਹੁਤ ਐਸੇ ਮਹਿੰਗੇ ਸ਼ਬਦ ਨੇ, ਕਠਿਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਅਸੀਂ ਕੀਰਤਨ ਵਿੱਚ ਸੁਣ ਤਾਂ ਲੈਂਦੇ ਹਾਂ, ਪਰ ਮਾਫ ਕਰਨਾ, ਬਾਅਦ ਵਿੱਚ ਇਹ ਵੀ ਅਸੀਂ ਕਹਿੰਦੇ ਹਾਂ ਵੀ ਸਮਝ ਨਹੀਂ ਲੱਗੀ ਵੀ ਅੱਜ ਭਾਈ ਸਾਹਿਬ ਨੇ ਸ਼ਬਦ ਜਿਹੜਾ ਪੜ੍ਹਿਆ ਸੀ ਉਹ ਪਤਾ ਨਹੀਂ ਲੱਗਾ ਕੀ ਹੈ, ਉਹਦਾ ਅਰਥ ਕੀ ਹੈ, ਉਹਦਾ ਮਤਲਬ ਕੀ ਹੈ। ਉਹ ਕਿੱਦਾਂ ਪਤਾ ਲੱਗੇਗਾ? ਜਦੋਂ ਅਸੀਂ ਉਹਨੂੰ ਵਿਚਾਰਾਂਗੇ। ਸੁਣ ਕੇ ਸੁਣ ਤੇ ਲਿਆ ਪਰ ਸਮਝ ਨਹੀਂ ਆਈ। ਸਮਝ ਕਦੋਂ ਆਈ? ਜਦੋਂ ਅਸੀਂ ਉਹਨੂੰ ਵਿਚਾਰਿਆ। ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ। ਵਿਚਾਰਾ ਜਦੋਂ ਵਿਚਾਰਿਆ ਪਤਾ ਲੱਗਾ ਬਾਣੀ ਸੱਚੀ ਹੈ ਔਰ ਸੱਚੀ ਬਾਣੀ ਵਿੱਚ ਜਿਹੜੀ ਉਹਦੀ ਧੁਨ ਹੈ ਉਹ ਵੀ ਸੱਚੀ ਹੈ, ਭਾਵ ਉਹਦੀ ਜਿਹੜੀ ਸਿਫਤ ਹੈ, ਉਹਦਾ ਜਿਹੜਾ ਕੀਰਤਨ ਹੈ ਉਹ ਵੀ ਸੱਚਾ ਹੈ, ਔਰ ਜਿਹੜਾ ਸ਼ਬਦ ਹੈ ਉਹ ਵੀ ਸੱਚਾ ਹੈ।

ਗੱਲ ਵਿਚਾਰ ਕੇ ਸਮਝ ਆ ਗਈ, ਫਿਰ ਕੀ ਕੀਤਾ? ਅੰਨ ਦਿਨ ਸੱਚ ਸਲਾਹਣ, ਫਿਰ ਦਿਨ ਰਾਤ ਸੱਚੇ ਸ਼ਬਦ ਸੱਚੀ ਬਾਣੀ ਦੇ ਰਾਹੀਂ ਉਹਦੀ ਸਿਫਤ ਸਲਾਹ ਕੀਤੀ, ਉਹਦੇ ਗੁਣ ਗਾਏ। ਜਦੋਂ ਉਹਦੇ ਦਿਨ ਰਾਤ ਸੱਚੇ ਦੇ ਗੁਣ ਗਾਏ ਤੇ ਮੈਨੂੰ ਇਦਾਂ ਲੱਗਦਾ ਕਿ ਧੰਨ ਧੰਨ ਵੱਡ ਭਾਗ ਹਮਾਰਾ, ਮੇਰੇ ਭਾਗ ਵੱਡੇ ਹੋ ਗਏ ਨੇ, ਮੈਂ ਧੰਨਤਾ ਦੇ ਯੋਗ ਹੋ ਗਿਆ ਹਾਂ। ਫਿਰ ਸਮਝ ਲੈਣਾ ਕਦੋਂ ਇਹ ਲੱਗਿਆ ਵੀ ਮੇਰੇ ਭਾਗ ਵੱਡੇ ਹੋ ਗਏ, ਮੈਂ ਧੰਨਤਾ ਦੇ ਯੋਗ ਹੋ ਗਿਆ? ਜਦੋਂ ਅੰਨ ਦਿਨ ਸੱਚ ਸਲਾਹਣਾ, ਜਦੋਂ ਮੈਂ ਦਿਨ ਰਾਤ ਉਹਦੇ ਗੁਣ ਗਾਉਣ ਲੱਗ ਪਿਆ, ਉਹਦੀ ਸਿਫਤ ਉਹ ਕਰਨ ਲੱਗ ਪਿਆ। ਹੋਵੇ ਸਿਫਤ ਖਸਮ ਦੀ, ਉਹਦੀ ਬੰਦੇ ਦੀ ਨਹੀਂ, ਕਿਸੇ ਧਨਾੜ ਸ਼ਾਹੂਕਾਰ ਦੀ ਨਹੀਂ। ਜਦੋਂ ਮੈਂ ਉਹਦੀ ਸਿਫਤ ਵਿੱਚ ਦਿਨ ਰਾਤ ਜੁੜਿਆ ਤੇ ਮੈਨੂੰ ਇਦਾਂ ਲੱਗਾ ਧੰਨ ਧੰਨ ਵੱਡ ਭਾਗ ਹਮਾਰਾ, ਮੇਰੇ ਭਾਗ ਵੱਡੇ ਹੋ ਗਏ, ਮੈਂ ਧੰਨ ਹੋ ਗਿਆ। ਪਰ ਹੋਇਆ ਕਿੱਦਾਂ? ਜਦੋਂ ਮੈਂ ਵਿਚਾਰਾ, ਜਦੋਂ ਮੈਂ ਵਿਚਾਰਿਆ ਤੇ ਵਿਚਾਰ ਕੇ ਮੈਨੂੰ ਸਮਝ ਆ ਗਈ ਕਿ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ। ਫਿਰ ਜਦੋਂ ਇਹਨੂੰ ਵਿਚਾਰ ਕੇ ਅੰਦਰ ਸਮਝ ਆ ਗਈ, ਫਿਰ ਦਿਨ ਰਾਤ ਗੁਣ ਪਰਮੇਸ਼ਵਰ ਦੇ ਗਾਏ। ਦਿਨ ਰਾਤ ਇੱਕੋ ਦੀ ਸਿਫਤ ਹੋ ਰਹੀ ਹੈ, ਇੱਕੋ ਦੀ ਵਡਿਆਈ ਹੋ ਰਹੀ ਹੈ, ਇੱਕ ਦੇ ਹੀ ਗੁਣ ਗਾਏ ਜਾ ਰਹੇ ਹੈ। ਜਦੋਂ ਇੱਕ ਦੇ ਹੀ ਦਿਨ ਰਾਤ ਗੁਣ ਗਾਏ ਤੇ ਇੱਦਾਂ ਲੱਗਾ ਜਿਵੇਂ ਮੇਰੇ ਭਾਗ ਵੱਡੇ ਤੇ ਮੈਂ ਧੰਨਤਾ ਦੇ ਯੋਗ ਹੋ ਗਿਆ, ਮੇਰਾ ਜੀਵਨ ਧੰਨ ਹੋ ਗਿਆ। ਜੋ ਇੱਕ ਦੇ ਨਾਲ ਜੁੜਨਾ ਤੇ ਇੱਕ ਦੇ ਗੁਣ ਦਿਨ ਰਾਤ ਗਾਉਣੇ, ਇਹ ਮੇਰੇ ਜੀਵਨ ਦੀ, ਮੇਰੇ ਮਨ ਦੀ ਅਵਸਥਾ ਬਣ ਗਈ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ।

ਗੁਣ ਗਾਏ ਗਾਏ ਤਾਂ ਰਸਨਾ ਤੋਂ ਸੀ ਨਾ, ਰਸਨਾ ਜਪਤੀ ਤੂੰ ਹੀ ਤੂੰ ਹੀ, ਦਿਨ ਰਾਤ ਰਸਨਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਜਪ ਰਹੀ ਹੈ। ਹੁਣ ਇਸ ਰਸਨਾ ਤੋਂ ਮੈਂ ਨਿਕਲਦੀ ਨਹੀਂ, ਹੁਣ ਇਸ ਰਸਨਾ ਤੋਂ ਮੈਂ ਮੇਰੀ ਉਹਦਾ ਉਚਾਰਨ ਨਹੀਂ ਹੁੰਦਾ। ਹੁਣ ਇਹ ਰਸਨਾ ਹਰ ਵੇਲੇ ਤੂੰ ਹੀ ਤੂੰ ਦਾ, ਤੂੰ ਹੀ ਤੂੰ ਦਾ, ਅਤੇ ਜਦੋਂ ਇਹ ਅਵਸਥਾ ਦਿਨ ਰਾਤ ਦੀ ਹੋ ਗਈ, ਫਿਰ ਜਿਹਵਾ ਸੱਚੀ ਸੱਚ ਰੱਤੀ, ਇਹ ਸੱਚ ਵਿੱਚ ਰੱਤ ਕੇ, ਰੱਤੀ ਮਤਲਬ ਰੱਤਿਆ ਜਾਣਾ, ਰੰਗਿਆ ਜਾਣਾ, ਉਹ ਜਿਹੜਾ ਨਾਮ ਰਸ ਸੀ ਹੁਣ ਇਸ ਰਸਨਾ 'ਤੇ ਆ ਕੇ ਵੱਸ ਗਿਆ, ਪਹਿਲਾਂ ਨਹੀਂ ਸੀ। ਜਿੰਨਾ ਚਿਰ ਅੰਨ ਰਸ ਸੀ ਨਾ ਇਸ ਜੀਵ ਦੇ ਉੱਤੇ, ਉਨਾ ਚਿਰ ਨਾ ਧਨ ਸੀ ਜੀਵਨ ਅਤੇ ਨਾ ਵਡਭਾਗਾ ਸੀ, ਉਦੋਂ ਤੇ ਅਭਾਗਾ ਸੀ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਉਦੋਂ ਅਭਾਗਾ ਸੀ ਮੈਂ, ਹੋਰ ਹੋਰ ਰਸ ਇਸ ਜੀਵ ਦੇ ਉੱਤੇ ਆ ਕੇ ਟਿੱਕਦੇ ਸੀ, ਪਰ ਹੁਣ ਇੱਕੋ ਹੀ ਰਸ ਹੈ, ਕਿਉਂਕਿ ਇੱਕੋ ਹੀ ਨਾਮ ਰੰਗ ਵਿੱਚ ਇਹ ਰੱਤੀ ਗਈ ਜੀਬਾ, ਹੁਣ ਇਹ ਸੱਚੀ ਹੈ। ਹੁਣ ਇਸ ਜ਼ੁਬਾਨ ਤੋਂ ਸੱਚ ਦੇ ਬੋਲ ਨਿਕਲਦੇ ਆ, ਹੁਣ ਇਹਦੇ ਜ਼ੁਬਾਨ ਤੋਂ ਕੂੜ ਦੇ ਬੋਲ ਨਹੀਂ, ਕਿਉਂਕਿ ਸਚਿਆਰ ਹੋ ਗਿਆ ਨਾ। ਜਿਹਬਾ ਸੱਚੀ ਸੱਚ ਰੱਤੀ, ਅਤੇ ਜਦੋਂ ਇਹ ਸੱਚ ਵਿੱਚ ਰੱਤ ਕੇ ਸੱਚੀ ਹੋ ਗਈ, ਤਨ ਮਨ ਸੱਚਾ ਹੋਏ, ਹੁਣ ਇਹ ਮਨ ਕਰਕੇ ਵੀ ਸੱਚਾ ਅਤੇ ਤਨ ਕਰਕੇ ਵੀ ਸੱਚਾ ਹੋ ਗਿਆ, ਹੁਣ ਇਹ ਸਚਿਆਰ ਹੋ ਗਿਆ। ਮਨ ਵੀ ਸੱਚਾ ਅਤੇ ਤਨ ਕਰਕੇ ਵੀ ਸੱਚਾ, ਬਾਹਰੋਂ ਵੀ ਸੱਚਿਆਰ ਅਤੇ ਅੰਦਰੋਂ ਵੀ ਸੱਚਿਆਰ, ਬਾਹਰੋਂ ਵੀ ਹੁਣੇ ਪਵਿੱਤਰ ਹੋ ਗਿਆ ਅਤੇ ਅੰਦਰੋਂ ਵੀ ਪਵਿੱਤਰ ਹੋ ਗਿਆ। ਜਦੋਂ ਵਿਚਾਰ ਕੇ ਦਿਨ ਰਾਤ ਅੰਦਰ ਉਹਦੇ ਗੁਣ ਗਾਏ, ਅਤੇ ਗਾਉਂਦਿਆਂ ਗਾਉਂਦਿਆਂ ਜਿਹਬਾ ਸੱਚੀ ਸੱਚ ਰੱਤੀ, ਉਹਦੇ ਨਾਲ ਦੇਖੋ ਕਿੰਨਾ ਅਸਰ ਹੋਇਆ, ਤਨ ਅਤੇ ਮਨ ਸੱਚਾ ਹੋ ਗਿਆ, ਸੱਚ ਨਾਲ ਜੁੜ ਗਿਆ। ਹੁਣ ਤਨ ਕਰਕੇ ਵੀ ਮੈਂ ਉਹਦਾ ਹੋ ਗਿਆ ਸੱਚੇ ਦਾ, ਅਤੇ ਮਨ ਕਰਕੇ ਵੀ ਮੈਂ ਉਸ ਸੱਚੇ ਦਾ ਹੋ ਗਿਆ ਜਿਹਦੇ ਉੱਤੇ ਇਹ

ਤੇ ਇਹ ਵੀ ਸਮਝ ਆ ਗਈ ਕਿ ਨਾਮ ਤੋਂ ਬਿਨਾਂ ਉਹਦੇ ਗੁਣ ਗਾਉਣ ਤੋਂ ਬਿਨਾਂ ਇਹ ਜਿਹੜਾ ਵੱਡ ਮੁੱਲਾ ਜਨਮ ਕੀਮਤੀ ਜਨਮ ਹੈ ਇਹ ਸਾਰਾ ਜਨਮ ਬਿਰਥਾ ਚਲਾ ਜਾਏਗਾ। ਇਹ ਜਨਮ ਮੈਂ ਆਪਣਾ ਖੋ ਬੈਠਾਂਗਾ, ਇੱਕ ਵਾਰੀ ਇਹ ਜਨਮ ਖੁੰਝ ਗਿਆ ਮੁੜ ਕੇ ਨਹੀਂ ਮਿਲਣਾ, ਲੱਭਦੇ ਰਹੋ। ਇਹ ਮਨੁੱਖਾ ਦੇਹੀ ਨਹੀਂ ਮਿਲਣੀ ਮੁੜ ਕੇ, ਲੱਭਦੇ ਰਹੀਏ ਖੋਜਦੇ ਰਹੀਏ, ਫਿਰ ਜਿੰਨੀ ਮਰਜ਼ੀ ਮਿੰਨਤਾਂ ਕਰਦੇ ਰਹੀਏ। ਮਸਾਂ ਮਸਾਂ ਜਾ ਕੇ ਤੇ ਇਹ ਜਨਮ ਦੀ ਪ੍ਰਾਪਤੀ ਹੋਈ ਹੈ। ਇਸ ਤੋਂ ਅੱਗੇ ਤਾਂ ਸਿਰਫ ਇੱਕ ਕਦਮ ਸਫਲਤਾ ਦਾ ਹੈ, ਤੇ ਜੇ ਉਹ ਇੱਕ ਕਦਮ ਸਫਲਤਾ ਕਾਮਯਾਬੀ ਦਾ ਨਹੀਂ ਤੇ ਫਿਰ ਪਛਾਣ ਨੂੰ ਮੁੜ ਕੇ ਇੱਕ ਗਿਣਤੀ ਇੱਕ ਤੋਂ ਸ਼ੁਰੂ ਹੋਣੀ ਹੈ। ਇਸ ਲਈ ਕਬੀਰ, ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਹ, ਬਾਰ ਜਿਉਂ ਬੰਨ ਫਲ ਪਾਕੈ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਟੁੱਟਿਆ ਫਲ ਦੁਬਾਰਾ ਡਾਲੀ ਨਾਲ ਨਹੀਂ ਜੁੜਨਾ। ਜੇ ਬਿਨ ਸਾਚੇ ਹੋਰ ਸਲਾਹਣਾ, ਹੋਰਾਂ ਦੀ ਸਿਫਤ ਕਰੀ ਜਾਓ ਸਾਰੀ ਦਿਹਾੜੀ, ਕਦੇ ਕਿਸੇ ਦੇ ਗੁਣ ਗਾਲੇ, ਕਦੇ ਕਿਸੇ ਦੇ ਗਾਲੇ, ਕਦੇ ਕਿਸੇ ਦੇ ਗਾਲੇ, ਜਿਹਦੇ ਗਾਉਣੇ ਸੀ ਉਹਦੇ ਗਾਏ ਨਹੀਂ, ਜਿਹਨੇ ਜਨਮ ਦਿੱਤਾ, ਜਿਹਨੇ ਜੀਵਨ ਦਿੱਤਾ, ਜਿਹਨੇ ਸਵਾਸ ਦਿੱਤੇ, ਜਿਹਨੇ ਸੋਹਣਾ ਜੀਵਨ ਬਖਸ਼ਿਆ ਹੈ,

ਨਾ ਰਾਤ ਨੇ, ਨਾ ਅਸੀਂ ਰੁਕਣਾ, ਨਾ ਕਿਸੇ ਨੇ ਰੁਕਣਾ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਈ। ਕਿਸੇ ਨੇ ਥਿਰ ਨਹੀਂ ਰਹਿਣਾ, ਅਤੇ ਦੁਨੀਆ ਦੇ ਗੁਣ ਗਾਉਂਦੇ ਗਾਉਂਦੇ ਕਿਤੇ ਜਨਮ ਗਵਾ ਨਾ ਲਈਏ, ਸਮਾਂ ਗਵਾ ਨਾ ਲਈਏ। ਜਿਹਨੇ ਜੀਵਨ ਦਿੱਤਾ ਹੈ ਉਹਦੇ ਨਾਲ ਜੁੜੀਏ। ਜਾਂ ਕਹਿ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚੋ, ਜੋ ਸਭ ਮੈਂ ਰਹਿਆ ਸਮਾਈ। ਜਿਹਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਹੈ, ਤੂੰ ਉਹਦੇ ਗੁਣ ਗਾ। ਰਾਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਬਿਨ ਸਾਚੇ ਸੱਚੇ ਨਾਮ ਤੋਂ ਬਿਨਾ, ਸੱਚੇ ਅਕਾਲ ਪੁਰਖ ਜੀ ਤੋਂ ਬਿਨਾ, ਹੋਰ ਸਲਾਹਣਾ ਹੋਰ ਹੋਰਾਂ ਦੀ ਸਿਫਤ ਕਰਨੀ। ਜਾਸੈ ਜਨਮ ਸਭ ਖੋਏ, ਇਹ ਵੱਡਮੁੱਲਾ ਜਨਮ ਫਿਰ ਇਸੇ ਤਰ੍ਹਾਂ ਬਿਰਥਾ ਬੇਅਰਥ ਚਲਾ ਜਾ।

ਨਾਮ ਦੀ ਖੇਤੀ ਕਰ ਲੈ, ਸੱਚੇ ਨਾਮ ਦਾ ਬੀਜ ਬੀਜ ਲੈ, ਸੱਚੇ ਨਾਮ ਦਾ ਵਪਾਰ ਕਰ ਲੈ, ਕਿਉਂਕਿ ਤੂੰ ਵਪਾਰੀ ਬਣ ਕੇ ਆਇਆ। ਤੂੰ ਇੱਥੋਂ ਲਾਹਾ ਖੱਟ ਕੇ ਲਿਜਾਣ ਵਾਸਤੇ ਆਇਆ, ਤੂੰ ਵਣਜ ਕਰਨ ਵਾਸਤੇ ਆਇਆ। ਇਹ ਮਨ ਸਾਡਾ ਵਣਜਾਰਾ ਹੈ, ਵਣਜ ਕਰਨ ਲਈ ਆਇਆ, ਅਤੇ ਵਣਜ ਤਾਂ ਹੀ ਕਰੇਗਾ ਜੇ ਕੁਛ ਮਿਹਨਤ ਕਰੇਗਾ। ਕਿਸਾਨ ਮੰਡੀ ਵਿੱਚ ਫਸਲ ਤਾਂ ਹੀ ਲੈ ਕੇ ਜਾਏਗਾ ਜੇ ਉਹਨੇ ਬੀਜੀ ਹੋਏਗੀ ਫਸਲ। ਜੇ ਉਹਨੇ ਬੀਜਿਆ ਹੀ ਕੁਛ ਨਹੀਂ ਤਾਂ ਉਹ ਮੰਡੀ ਵਿੱਚ ਫਿਰ ਕੀ ਲੈ ਕੇ ਜਾਏਗਾ ਵਪਾਰ ਕਰਨ ਲਈ, ਜੇ ਉਹਨੇ ਖੇਤ ਵਿੱਚ ਖੇਤੀ ਕੀਤੀ ਹੋਈ ਨਹੀਂ, ਕੁਛ ਬੀਜਿਆ ਹੀ ਨਹੀਂ ਉਹਨੇ, ਅਤੇ ਫਿਰ ਉਹ ਮੰਡੀ ਵਿੱਚ ਜਾਏਗਾ ਕੀ? ਫਿਰ ਲੈ ਕੇ ਖੱਟ ਕੇ ਕੀ ਲਿਆਏਗਾ? ਖਾਲੀ ਜਾਏਗਾ, ਖਾਲੀ ਮੁੜ ਆਏਗਾ। ਜਿਹਨੇ ਬੀਜਿਆ ਹੈ, ਜਿਹਨੇ ਖੇਤੀ ਕੀਤੀ ਹੈ, ਉਹਨੇ ਫਸਲ ਵੀ ਤਿਆਰ ਕੀਤੀ, ਅਤੇ ਫਿਰ ਇੱਕ ਦਿਨ ਕਿੰਨਾ ਮੁਨਾਫਾ ਹੋ ਗਿਆ ਉਹਨੂੰ, ਉਹਦੀ ਮਿਹਨਤ ਦਾ ਰੰਗ ਲੱਗ ਗਿਆ। ਮਹਾਰਾਜ ਕਹਿੰਦੇ ਇਹ ਮਨ ਤੂੰ ਵਣਜਾਰਾ ਹੈ, ਵਣਜ ਕਰ ਲੈ ਟਾਈਮ ਸਿਰ, ਖੇਤੀ ਕਰ ਲੈ। ਜਿਹੜਾ ਬੀਜ ਬੀਜਣਾ ਹੈ, ਜਿੱਥੋਂ ਤੈਨੂੰ ਲਾਹਾ ਮਿਲਣਾ, ਉਹ ਵਾਲਾ ਬੀਜ ਬੀਜ ਲੈ ਟਾਈਮ ਸਿਰ, ਉਹ ਲਾਹਾ ਲੈ ਲੈ। ਸਤਿਗੁਰੂ ਮਹਾਰਾਜ, ਇੱਕ ਹੁੰਦਾ ਖੇਤ, ਇੱਕ ਹੁੰਦਾ ਖੇਤੀ। ਖੇਤ ਜ਼ਮੀਨ ਜਗ੍ਹਾ, ਖੇਤੀ ਜੋ ਉਹਦੇ ਵਿੱਚ ਖੇਤੀ ਹੁੰਦੀ ਹੈ, ਜਿਵੇਂ ਹੱਲ ਚਲਾਉਣਾ ਹੁੰਦਾ ਔਰ ਪਾਣੀ ਜਿਹੜਾ ਸਿੰਚਣਾ ਹੁੰਦਾ, ਖਾਦ ਪਾਉਣੀ ਹੁੰਦੀ ਹੈ, ਬੀਜ ਪਾਉਣਾ ਹੁੰਦਾ, ਵਾਹੀ ਕਰਨੀ ਹੁੰਦੀ ਹੈ, ਵਾਹੀ। ਇੱਕ ਖੇਤ, ਇੱਕ ਖੇਤੀ। ਆ ਸਾਨੂੰ ਖੇਤ ਦੇ ਦਿੱਤਾ, ਆ ਸਰੀਰ ਹੈ ਨਾ, ਮਿੱਟੀ ਹੈ, ਇਹਦੇ ਵਿੱਚ ਸਾਨੂੰ ਆ ਖੇਤ ਦੇ ਦਿੱਤਾ ਹੈ, ਹੁਣ ਖੇਤੀ ਕਰਨੀ ਹੈ ਆਪਾਂ। ਖੇਤੀ ਤਾਂ ਹੀ ਕਰਾਂਗੇ ਜੇ ਪਤਾ ਹੋਏਗਾ, ਨਹੀਂ ਤਾਂ ਗਲਤ ਖੇਤੀ ਕਰ ਰਹੇ। ਕਈ ਆ ਨਸ਼ਿਆਂ ਦੀ ਖੇਤੀ ਵੀ ਕਰ ਰਹੇ ਆ, ਅਤੇ ਨਸ਼ੇ ਹੀ ਵੰਡ ਰਹੇ ਨੇ, ਉਹ ਜ਼ਹਿਰ ਦੀ ਖੇਤੀ ਕਰਦੇ, ਜ਼ਹਿਰ ਹੀ ਵੰਡਦੇ ਆ। ਆਪਾਂ ਜ਼ਹਿਰ ਨਹੀਂ, ਅਸੀਂ ਅੰਮ੍ਰਿਤ ਦੀ ਖੇਤੀ ਕਰਨੀ ਹੈ ਇਹਦੇ ਵਿੱਚ। ਉਹ ਕਿੱਦਾਂ ਹੋਏਗੀ? ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਆ ਖੇਤ ਹੈ, ਅਸੀਂ ਆਪਣੇ ਖੇਤ ਦਾ ਉਜਾੜਾ ਆਪ ਹੀ ਕਰਨ ਲੱਗੇ ਹੋਏ ਹਾਂ। ਆਪਣੀ ਖੇਤ, ਆਪਣੀ ਜ਼ਮੀਨ ਬਰਬਾਦ ਅਸੀਂ ਆਪ ਹੀ ਕਰਨ ਲੱਗੇ ਹਾਂ, ਅਤੇ ਜੇ ਆਹ ਇੱਕ ਵਾਰੀ ਖੇਤ ਚਲਾ ਗਿਆ, ਮੁੜ ਕੇ ਆਹ ਵਾਲਾ ਖੇਤ ਨਹੀਂ ਮਿਲਣਾ, ਇਹ ਜ਼ਮੀਨ ਨਹੀਂ ਮਿਲਣੀ। ਸਾਡੇ ਕਿੰਨੇ ਵੀਰ ਭਰਾ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ 'ਚ ਚਲੇ ਗਏ, ਅਤੇ ਉਹ ਮੁੜ ਕੇ ਆ ਕੇ ਕਹਿਣ ਸਾਨੂੰ ਸਾਡੀ ਜ਼ਮੀਨ ਦੇ ਦਿਓ, ਮਿਲ ਜਾਏਗੀ? ਭਾਵੇਂ ਦੁੱਗਣੀ ਰਕਮ ਵੀ ਤੁਸੀਂ ਦੇਣ ਨੂੰ ਤਿਆਰ ਹੋ ਜਾਓ, ਤਾਂ ਵੀ ਉਹ ਜ਼ਮੀਨ ਮੁੜ ਕੇ ਨਹੀਂ ਮਿਲਣੀ। ਕਈ ਤਰਸਦੇ ਨੇ ਅੱਜ, ਉਹ ਤਰਸਦੇ ਆ, ਤਰਲੇ ਲੈਂਦੇ ਆ ਵੀ ਸਾਨੂੰ ਸਾਡੀ ਜਗ੍ਹਾ ਵਾਪਸ ਦੇ ਦਿਓ, ਜ਼ਮੀਨਾਂ ਦੇ ਦਿਓ, ਨਹੀਂ ਮਿਲਦੀਆਂ, ਹੁਣ ਰੋਂਦੇ ਆ। ਇਸੇ ਤਰ੍ਹਾਂ ਆ ਖੇਤ ਜਿਹੜਾ ਨਾ, ਇਹ ਮਿਲਿਆ ਹੋਇਆ, ਇਹ

ਗਿਆ, ਇਹਦਾ ਸਮਾਂ ਲੰਘ ਗਿਆ, ਮੁੜ ਕੇ ਇਹ ਖੇਤ ਨਹੀਂ ਮਿਲਣਾ ਖੇਤੀ ਕਰਨ ਵਾਸਤੇ। ਸਿਰਫ ਰੋਣ ਤੋਂ ਸਿਵਾਏ, ਭਟਕਣਾ ਤੋਂ ਸਿਵਾਏ ਹੋਰ ਕੁਛ ਨਹੀਂ ਮਿਲਣਾ। ਇਹਦੇ 'ਚ ਖੇਤੀ ਕਰ ਲਓ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ, ਖੇਤ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਆਹ ਖੇਤੀ ਕਰਨ ਨੂੰ ਕਿਹਾ ਮਹਾਰਾਜ ਨੇ। ਅਤੇ ਕਿਸਾਨ ਹਰ ਦੇਖੋ, ਜਿਹੜੇ ਕਿਸਾਨ ਹੁੰਦੇ ਆ ਉਹ ਖੇਤੀ ਖੇਤਾਂ 'ਚ ਕਦੋਂ ਜਾਂਦੇ ਆ? ਪੋਹ ਫੁੱਟਣ ਦਾ ਸਮਾਂ, ਅੰਮ੍ਰਿਤ ਵੇਲਾ। ਕੋਈ ਕਿਸਾਨ ਸੂਰਜ ਚੜ੍ਹਨ ਤੋਂ ਬਾਅਦ ਨਹੀਂ ਜਾਂਦਾ, ਉਹ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਖੇਤਾਂ 'ਚ ਪਹੁੰਚ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਵੀ ਮੈਂ ਕੁਝ ਖੱਟਣਾ ਹੈ, ਕੁਝ ਲਾਹਾ ਲੈਣਾ ਹੈ। ਅਤੇ ਅਸੀਂ ਵੀ ਤਾਂ ਕਿਸਾਨ, ਹਰ ਇੱਕ ਇਨਸਾਨ ਕਿਸਾਨ ਹੈ। ਆ ਅੰਮ੍ਰਿਤ ਵੇਲੇ ਉੱਠ ਕੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉੱਠ ਕੇ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੀਜੋ। ਪਰ ਅਸੀਂ ਕਹਿੰਦੇ ਹਾਂ ਵੀ ਨਹੀਂ, ਸਾਨੂੰ ਬੀਜਿਆ ਬਜਾਇਆ ਹੀ ਮਿਲ ਜਾਏ। ਅਸੀਂ ਕਹਿੰਦੇ ਹਾਂ ਵੀ ਨਹੀਂ, ਅਸੀਂ ਤਾਂ ਸੂਰਜ ਚੜ੍ਹਨ ਤੋਂ ਬਾਅਦ ਦੇਖਾਂਗੇ, ਕਿਤੇ ਅੱਖਾਂ ਮਲਦੇ ਹੋਏ ਉੱਠਾਂਗੇ। ਪਰ ਮਹਾਰਾਜ ਕਹਿੰਦੇ ਨਹੀਂ, ਸਮਾਂ ਲੰਘ ਗਿਆ, ਵਕਤ ਲੰਘ ਗਿਆ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅੰਨ ਰੁੱਤ ਨਾਹੀ ਨਾਹੀ, ਹੋਰ ਕੋਈ ਰੁੱਤ ਨਹੀਂ ਮਿਲਣੀ। ਹੁਣ ਸਮਾਂ ਹੈ, ਭਜਨ ਬੰਦਗੀ ਕਰ ਲਓ, ਨਿਤਨੇਮ ਕਰ ਲਓ, ਸੰਗਤ ਕਰ ਲਓ, ਸੱਚਾ ਨਾਮ ਬੀਜ ਲਓ। ਮੁੜ ਕੇ ਸਮਾਂ ਲੰਘ ਗਿਆ, ਫਿਰ ਨਹੀਂ ਆਉਣਾ। ਹਜੇ ਤਾਂ ਜਵਾਨੀ ਹੈ ਨਾ, ਭੱਜ ਕੇ ਕਿਸਾਨ ਖੇਤਾਂ ਨੂੰ ਜਾ ਸਕਦਾ, ਭੱਜ ਕੇ ਖੇਤੀ ਦਾ ਕੰਮ ਕਰ ਸਕਦਾ। ਅਤੇ ਜਦੋਂ ਸਰੀਰ ਬਿਰਧ ਹੋ ਜਾਏ ਫਿਰ ਤਾਂ ਔਖਾ ਹੁੰਦਾ, ਫਿਰ ਤਾਂ ਫਿਰ ਉਹ ਕਹਿੰਦਾ ਮੰਜੇ ਤੋਂ ਮਸਾਂ ਉੱਠਦਾ ਅਤੇ ਮੈਂ ਖੇਤਾਂ 'ਚ ਜਾ ਕੇ ਖੇਤੀ ਕਿੱਥੋਂ ਕਰਾਂ। ਸਾਨੂੰ ਵੀ ਸਮਝਾਇਆ ਗਿਆ, ਨੈਨੋ ਨੀਰ ਭਏ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪਰਾਨੀ। ਹੁਣ ਕਿੱਦਾਂ ਖੇਤੀ ਕਰੇਗਾ? ਕੋਈ ਵਿਰਲਾ ਹੋਏਗਾ ਗੁਰੂ ਅਮਰਦਾਸ ਮਹਾਰਾਜ ਜੀ ਵਰਗਾ, ਜਿਹੜਾ 60 ਸਾਲ ਤੋਂ ਉੱਪਰ ਦੀ ਉਮਰ 'ਤੇ ਜਾ ਕੇ ਵੀ ਇੰਨੀ ਵੱਡੀ ਬਖਸ਼ਿਸ਼ ਲੈ ਲੈਂਦਾ, ਇੰਨੀ ਖੇਤੀ ਕੀਤੀ, ਦਿਨ ਰਾਤ ਇੱਕ ਕਰ ਦਿੱਤਾ। 12 ਸਾਲ ਲੱਗ ਗਏ, ਇੰਨੀ ਮਿਹਨਤ ਕੀਤੀ ਹੈ ਅਤੇ ਫਿਰ ਸਫਲਤਾ ਮਿਲ ਗਈ। ਅੱਜ ਤਾਂ ਚਲੋ ਉਹ ਤਾਂ 60 ਸਾਲ ਤੋਂ ਉੱਪਰ ਗੁਰੂ ਅਮਰਦਾਸ ਜੀ ਮਹਾਰਾਜ ਹੈ, ਅੱਜ ਕੱਲ੍ਹ ਤਾਂ ਤੁਸੀਂ ਆ 30-35 ਸਾਲਾਂ ਦੇ ਵਿੱਚ ਦੇਖ ਲਓ ਕੀ ਹਾਲ ਹੋਇਆ ਪਿਆ। ਹਜੇ ਤਾਂ ਮੈਂ ਦੇਖਦਾ ਵੀ ਬਜ਼ੁਰਗ ਜਿਹੜੇ ਆ ਨਾ, ਜਿਹੜੀ ਉਮਰ ਵੱਡੀ ਹੋ ਗਈ ਆ, ਉਹ ਹਜੇ ਸਿੱਧੇ ਬੈਠਣਗੇ ਅਤੇ ਜਿਹੜੇ ਜਵਾਨ ਨੇ ਉਹ ਅਜੇ ਢੋ ਲੱਭਦੇ ਆ ਵੀ ਕਿਤੇ ਢੋ ਮਿਲ ਜਾਏ, ਢੋਈ ਮਿਲ ਜਾਏ, ਸਹਾਰਾ। ਜਵਾਨ ਹਜੇ ਵੀ ਸਿੱਧੇ ਹੋ ਕੇ ਬੈਠ ਜਾਣਗੇ, ਬਜ਼ੁਰਗ ਜਿਹੜੇ ਨੇ ਬਜ਼ੁਰਗ। ਪਰ ਜਵਾਨ ਕਹਿੰਦੇ ਨਹੀਂ, ਸਾਡੇ ਕੋਲੋਂ ਬੈਠੇ ਆ ਚੌਂਕੜੀ ਨਹੀਂ ਲੱਗਦੀ। ਹੈਰਾਨੀ ਵਾਲੀ ਗੱਲ ਹੈ, ਸਾਡੇ ਨੌਜਵਾਨਾਂ ਕੋਲੋਂ ਚੌਂਕੜੀਆਂ ਨਹੀਂ ਲੱਗਦੀਆਂ, ਬੈਠ ਨਹੀਂ ਹੁੰਦਾ। ਅਤੇ ਉਹ ਫਿਰ ਜਦੋਂ ਬੁਢੇਪਾ ਆਏਗਾ ਉਦੋਂ ਕੀ ਹੱਲ ਹੋਏਗਾ? ਜੇ ਸਾਡੀ ਜਵਾਨੀ ਇੰਨੀ ਕਮਜ਼ੋਰ ਹੋ ਗਈ ਤਾਂ ਸਾਡਾ ਬੁਢੇਪਾ ਫਿਰ ਕੀ ਹੋਏਗਾ? ਅਬ ਪਿਤਾ ਆਪਣੇ ਪੁੱਤਰ ਨਾਲ ਤੁਰਿਆ ਜਾਵੇ ਨਾ, ਅਤੇ 2 ਕਿਲੋ ਭਾਰ ਚੁੱਕਿਆ ਹੋਵੇ, ਬੱਚੇ ਨੂੰ ਪਕੜਾਇਆ ਅਤੇ 4 ਕਦਮ ਤੁਰ ਕੇ ਕਹਿੰਦਾ ਬਾਪੂ ਜੀ ਤੁਸੀਂ ਪਕੜ ਲਓ, ਮੈਂ ਥੱਕ ਗਿਆ। 2 ਕਿਲੋ ਭਾਰ ਨਹੀਂ ਚੁੱਕਿਆ ਜਾਂਦਾ ਨੌਜਵਾਨਾਂ ਤੋਂ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਸਮਾਂ ਹੈ, ਵਕਤ ਹੈ, ਸਮਾਂ ਨਾ ਗਵਾਓ। ਇਹ ਸਮਾਂ ਇੱਕ ਵਾਰੀ ਲੰਘ ਗਿਆ, ਮੁੜ ਕੇ ਨਹੀਂ ਆਉਣਾ। ਕਦੋਂ ਹੋਸ਼ ਆਏਗੀ ਸਾਨੂੰ? ਕਦੋਂ ਜਾਗ ਆਏਗੀ? ਜਾਗੋ ਜਾਗੋ ਸੁੱਤਿਓ, ਚੱਲਿਆ ਬਣਜਾਰਾ, ਜਾਗੋ। ਅਸੀਂ ਸਾਰੇ ਹੀ ਮਨ ਨੂੰ ਆਵਾਜ਼ਾਂ ਦੇਵੋ, ਮਨ ਤੂੰ ਬਣਜਾਰਾ ਹੈ, ਵਣਜ ਕਰ ਲੈ ਟਾਈਮ ਸਿਰ, ਖੇਤੀ ਜਿਹੜੀ ਆ ਉਹ ਕਰ ਲੈ, ਤੈਨੂੰ ਖੇਤ ਮਿਲਿਆ ਹੋਇਆ, ਸਮੇਂ ਸਿਰ ਨਾਮ ਦਾ ਬੀਜ ਬੀਜ ਲੈ, ਤਾਂ ਫਿਰ ਅੱਗੇ ਸੌਖਾ ਹੋ ਜਾਏਗਾ। ਅਤੇ ਜੇ ਹੁਣ ਤੂੰ ਲਾਹਾ ਨਾ ਖੱਟਿਆ ਤਾਂ ਅੱਗੇ ਔਖਾ ਹੋਏਗਾ।
ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਹਿ ਖਾਏ। ਅੱਗੇ ਫਿਰ ਭੁੱਖਾ ਰਹਿ ਜਾਏਗਾ, ਅੱਗੇ ਮਿਲਣਾ ਕੱਖ ਨਹੀਂ ਤੈਨੂੰ ਜੇ ਹੁਣ ਤੂੰ ਨਾਮ ਦੀ ਕਮਾਈ ਨਾ ਕੀਤੀ ਤਾਂ। ਇਸ ਲਈ ਮਹਾਰਾਜ ਕਹਿੰਦੇ ਆ ਕੀ ਕਰਨਾ, ਸੱਚ ਖੇਤੀ, ਸੱਚ ਬੀਜਣਾ, ਸੱਚ ਸਾਚਾ ਵਪਾਰਾ, ਸੱਚੇ ਨਾਮ ਦੀ ਖੇਤੀ ਕਰ ਲਓ, ਸੱਚਾ ਨਾਮ ਬੀਜ ਲਓ ਔਰ ਸੱਚ ਦਾ ਵਪਾਰ ਕਰੋ। ਇਹੀ ਵਪਾਰ ਆਪਾਂ ਕਰਕੇ ਲਿਜਾਣਾ ਇਹਾਂ ਖਾਟ, ਚਲੋ ਹਰ ਲਾਹ ਆਗੇ ਬਸਨ। ਆਹ ਵਪਾਰ ਕੀਤਾ ਹੋਏਗਾ ਤਾਂ ਅੱਗੇ ਢੋਈ ਮਿਲਣੀ ਹੈ, ਜੇ ਵਪਾਰ ਨਾ ਕੀਤਾ ਤਾਂ ਅੱਗੇ ਢੋਈ ਕੋਈ ਨਹੀਂ ਮਿਲਣੀ, ਥਾਂ ਕੋਈ ਨਹੀਂ ਮਿਲਣੀ। ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ ਅਤੇ ਅਸੀਂ ਸ਼ਬਦ ਦਾ ਆਸਰਾ ਲੈ ਕੇ ਆਪੋ ਆਪਣੇ ਮਨ ਨੂੰ ਇਹ

ਨਾਮ ਦਾ ਬੀਜ ਬੀਜ ਲਿਆ, ਸੱਚੇ ਨਾਮ ਦੀ ਫਸਲ ਇਕੱਠੀ ਕਰ ਲਈ। ਅੰਨ ਦਿਨ ਲਾਹਾ ਸੱਚ ਨਾਮ, ਦਿਨ ਰਾਤ ਫਿਰ ਉਹਨਾਂ ਨੂੰ ਉਹਦਾ ਲਾਹਾ ਮਿਲਦਾ, ਲਾਭ ਮਿਲਦਾ ਉਹਦੇ ਵਿੱਚੋਂ, ਉਹਨੂੰ ਦਿਨ ਰਾਤ ਸੁੱਖ ਮਿਲਦਾ, ਸਕੂਨ ਮਿਲਦਾ। ਲਾਹਾ ਕੀ ਹੈ? ਜੋ ਮੈਂ ਨਿਤਨੇਮ ਕੀਤਾ ਸੀ, ਜੋ ਬੀਜ ਬੀਜਿਆ ਸੀ ਉਹ ਹਰਾ ਹੋ ਗਿਆ, ਹੁਣ ਦਿਨ ਰਾਤ ਮੇਰੇ ਮਨ ਨੂੰ ਸਕੂਨ ਮਿਲਦਾ, ਮੇਰੇ ਮਨ ਨੂੰ ਟਿਕਾਅ ਮਿਲਦਾ, ਮਨ ਨੂੰ ਸ਼ਾਂਤੀ। ਹੁਣ ਮਨ ਡਾਵਾਂ ਡੋਲ ਨਹੀਂ ਹੁੰਦਾ, ਹੁਣ ਮਨ ਫਿਕਰਾਂ 'ਚ ਨਹੀਂ ਪੈਂਦਾ, ਹੁਣ ਮਨ ਚਿੰਤਤ ਨਹੀਂ ਹੁੰਦਾ, ਕਿਉਂਕਿ ਇਹ ਚਿੰਤਨ ਕਰ ਰਿਹਾ, ਚਿੰਤਾ ਵਿੱਚ ਪੈਂਦਾ ਹੀ ਨਹੀਂ। ਇਹ ਲਾਹਾ ਹੈ। ਅਸੀਂ ਨਿਤਨੇਮ ਕਰ ਰਹੇ ਹਾਂ, ਰੋਜ਼ ਪਾਠ ਕਰ ਰਹੇ ਹਾਂ, ਸੰਗਤ ਕਰ ਰਹੇ ਹਾਂ। ਇੱਕ ਦਿਨ ਸਾਡੀ ਜ਼ਿੰਦਗੀ 'ਚ ਔਖਾ ਸਮਾਂ ਆ ਗਿਆ, ਅਸੀਂ ਨਹੀਂ ਡੋਲੇ, ਇਹੀ ਤਾਂ ਲਾਹਾ ਹੈ। ਅਤੇ ਜੇ ਕਿਤੇ ਔਖਾ ਸਮਾਂ ਆਇਆ ਅਤੇ ਡੋਲ ਗਿਆ, ਘਬਰਾ ਗਿਆ, ਡਿਪਰੈਸ਼ਨ 'ਚ ਚਲਾ ਗਿਆ, ਇਹਦਾ ਮਤਲਬ ਮੈਂ ਆ ਨਾਮ ਦੀ ਕਮਾਈ ਕੀਤੀ ਹੋਈ ਨਹੀਂ ਸੀ, ਲਾਹਾ ਨਹੀਂ ਨਾ ਮਿਲਿਆ, ਲਾਹਾ ਮਿਲਿਆ ਹੀ ਨਹੀਂ। ਜੇ ਮੈਂ ਰੋਜ਼ ਉੱਠ ਕੇ ਮਨ ਨਿਤਨੇਮ ਤੂੰ ਕਰੇਂ, ਰੋਜ਼ ਉੱਠ ਕੇ ਨਾਮ ਦਾ ਅਭਿਆਸ ਕਰੇਂ, ਇੱਕ ਦਿਨ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ, ਕੋਈ ਨਾ ਦੇਹ ਦਾ ਸਮਾਂ ਆ ਜਾਏ ਅਤੇ ਤੂੰ ਫਿਰ ਵੀ ਖੁਸ਼ ਹੈ, ਪ੍ਰਸੰਨ ਹੈ, ਖਿੜਿਆ ਹੋਇਆ, ਇਹੀ ਤਾਂ ਲਾਹਾ, ਹੋਰ ਕਿਹੜਾ ਲਾਹਾ ਹੈ? ਇਹੀ ਤਾਂ ਲਾਹਾ ਹੈ ਵੀ ਮੈਂ ਡੋਲ ਨਹੀਂ ਰਿਹਾ, ਫਿਕਰ ਚਿੰਤਾ ਨਹੀਂ ਮੈਨੂੰ ਅੰਦਰੋਂ ਸਤਾਰੀ, ਕਿਉਂਕਿ ਉਹ ਕਮਾਈ ਕੀਤੀ ਹੋਈ ਸੀ। ਜੇ ਉਹ ਕਮਾਈ ਨਾ ਕੀਤੀ ਹੁੰਦੀ ਤਾਂ ਚੰਗੇ ਚੰਗੇ ਬੰਦੇ ਡਿਪਰੈਸ਼ਨ 'ਚ ਚਲੇ ਜਾਂਦੇ ਆ, ਚੰਗੇ ਚੰਗੇ ਇਨਸਾਨ ਫਿਕਰਾਂ ਦੇ ਵਿੱਚ ਖਤਮ ਹੋ ਜਾਂਦੇ ਆ, ਚਿੰਤਾ ਖਾ ਜਾਂਦੀ ਹੈ ਬੰਦੇ ਨੂੰ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਨੇ, ਸੱਚ ਖੇਤੀ ਸੱਚ ਬੀਜਣਾ ਸੱਚਾ ਵਪਾਰਾ, ਅੰਨ ਦਿਨ ਲਾਹਾ ਸੱਚ ਨਾਮ, ਧੰਨ ਭਗਤ ਭਰੇ ਭੰਡਾਰਾ। ਭਗਤ ਦੇ ਤੱਤੇ ਨੂੰ ਸਿਆਰੀ ਭਗਤੀ, ਭਗਤੀ ਦਾ ਭੰਡਾਰਾ ਹਰ ਵੇਲੇ ਤੇਰੇ ਕੋਲ ਭਰਿਆ ਰਹੇਗਾ। ਬਾਹਰ ਦਾ ਖਜ਼ਾਨਾ ਚਲੋ ਵੱਧਦਾ ਘਟਦਾ ਰਹੇਗਾ, ਪਰ ਇਹ ਤਾਂ ਖਜ਼ਾਨਾ ਭਰਿਆ ਪਿਆ, ਫਿਕਰ ਨਹੀਂ ਕੋਈ, ਚਿੰਤਾ ਨਹੀਂ। ਬਾਹਰ ਦਾ ਬੈਲੈਂਸ ਘੱਟ ਵੀ ਗਿਆ ਤਾਂ ਕੋਈ ਗੱਲ ਨਹੀਂ ਹੈ, ਪਰ ਅੰਦਰ ਦਾ ਬੈਲੈਂਸ ਤਾਂ ਪੂਰਾ ਹੈ ਨਾ, ਉਹੀ ਤਾਂ ਲੈ ਕੇ ਜਾਣਾ, ਉਹੀ ਤਾਂ ਖੱਟ ਕੇ ਲਿਜਾਣਾ। ਨਾਮ ਦਾ ਧੰਨ ਉਹ ਫਿਕਰ ਕੋਈ ਨਹੀਂ, ਉਹ ਤਾਂ ਖੱਟਿਆ ਪਿਆ, ਉਹ ਤਾਂ ਭਰਿਆ ਪਿਆ ਖਜ਼ਾਨਾ, ਜਿਹੜਾ ਇੱਥੋਂ ਖੱਟ ਕੇ ਲੈ ਕੇ ਜਾਣਾ। ਇਸ ਲਈ ਮਹਾਰਾਜ ਕਹਿੰਦੇ ਉਹ ਦਿਨ ਰਾਤ ਫਿਰ ਉਹਦੇ ਵਿੱਚੋਂ ਲਾਹਾ ਲੈਂਦੇ ਆ। ਔਰ ਇਹ ਵੀ ਦੇਖੋ ਕਮਾਲ ਦੀ ਗੱਲ, ਬਾਹਰ ਦਾ ਬੈਂਕ ਦਾ ਬੈਲੈਂਸ ਰੋਜ਼ ਬੰਦਾ ਦੇਖਦਾ ਕਿੰਨਾ ਘੱਟ ਗਿਆ, ਘਟਦਾ ਘਟਦਾ, ਫਿਰ ਇੱਕ ਦਿਨ ਫਿਕਰ ਪੈ ਗਿਆ ਵੀ ਇਹ ਕੀ ਖਾਲੀ ਨਾ ਹੋ ਜਾਏ। ਪਰ ਆਹ ਖਜ਼ਾਨਾ ਮਹਾਰਾਜ ਕਹਿੰਦੇ ਆ, ਫਿਕਰ ਨਾ ਕਰ, ਤੂੰ ਫਿਕਰ ਨਾ ਕਰ, ਜੋ ਤੈਨੂੰ ਮਾਲਕ ਨੇ ਦਿੱਤਾ ਹੈ ਨਾ, ਤੂੰ ਉਹ ਆਪ ਵੀ ਖਰਚ ਅਤੇ ਹੋਰਾਂ ਨੂੰ ਵੀ ਖਰਚਾ, ਤੇਰਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਵੱਧ ਦੋ। ਇਹ ਨਾਮ ਦੀ ਕਮਾਈ ਐਸੀ ਹੈ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ

ਕੀਤੀ ਹੈ ਨਾਮ ਦੀ ਕਮਾਈ, ਉਹਨਾਂ ਦੀ ਖੁਰਾਕ ਅਤੇ ਉਹਨਾਂ ਦੀ ਪੁਸ਼ਾਕ, ਦੋ ਸ਼ਬਦ ਨੇ ਖੁਰਾਕ ਅਤੇ ਪੁਸ਼ਾਕ, ਉਹ ਫਿਰ ਸੱਚੇ ਨਾਮ ਦੀ ਹੋ ਜਾਂਦੀ ਹੈ। ਉਹ ਨਾਮ ਦੀ ਹੋਈ ਪੁਸ਼ਾਕ ਪਹਿਨਦੇ ਆ ਅਤੇ ਨਾਮ ਦੀ ਹੋਈ ਖੁਰਾਕ ਖਾਂਦੇ ਆ। ਇਹ ਅੰਦਰ ਦੀ ਹੁਣ ਖੇਡ ਹੈ, ਬਾਹਰ ਦੀ ਨਹੀਂ। ਨਾਮ ਦੀ ਹੋਈ ਉਹਨਾਂ ਕੋਲ ਪੁਸ਼ਾਕ ਹੁੰਦੀ ਹੈ ਜਿਹਦੇ ਨਾਲ ਪਰਦੇ ਕੱਜੇ ਜਾਂਦੇ ਆ ਅੰਦਰ ਦੇ, ਕਿਉਂਕਿ ਉਹਨਾਂ ਨੇ ਪੁਸ਼ਾਕ ਉਹ ਬਣਾ ਲਈ ਨਾ ਨਿਤਨੇਮ ਕਰਕੇ, ਨਾਮ ਦੀ ਕਮਾਈ ਕਰਕੇ, ਜਿਹਦੇ ਨਾਲ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਉਹ ਪੁਸ਼ਾਕ ਜਿਹੜੀ ਉਸ ਮਾਲਕ ਦੇ ਘਰ ਤੋਂ ਨਾਮ ਦੀ ਮਿਲਦੀ ਹੈ। ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ, ਉਹਨੂੰ ਪ੍ਰੇਮ ਪਟੋਲਾ ਵੀ ਕਿਹਾ ਗਿਆ। ਉਹ ਜਿਹੜਾ ਮਾਲਕ ਨੇ ਮੇਰੇ ਪਰਦੇ ਕੱਜਣ ਲਈ ਮੈਨੂੰ ਨਾਮ ਦੀ ਪੁਸ਼ਾਕ ਦਿੱਤੀ ਹੈ, ਅਸੀਂ ਕੀ ਕੀਤਾ, ਅਸੀਂ ਰੁਮਾਲਾ ਸਾਹਿਬ ਲਿਆ ਕੇ ਗੁਰੂ ਮਹਾਰਾਜ ਨੂੰ ਕਹਿਤਾ ਵੀ ਇਹ ਪ੍ਰੇਮ ਪਟੋਲਾ ਤੁਹਾਨੂੰ ਦਿੱਤਾ ਹੈ। ਅਸੀਂ ਭੁਲੇਖਾ ਪਾ ਕੇ ਬਹਿ ਗਏ, ਅਰਥ ਸਮਝੇ ਨਹੀਂ ਆਏ, ਅਸੀਂ ਗੁਰੂ ਸਾਹਿਬ ਦੇ ਪਰਦੇ ਕੱਜਣ ਲੱਗ ਪਏ ਕਿ ਮਹਾਰਾਜ ਮੈਂ ਤੁਹਾਡਾ ਪਰਦਾ ਕੱਜਦਾ, ਤੁਸੀਂ ਸਾਡੇ ਕੱਜਦੇ ਹੋ। ਇਹ ਖੇਡ ਇਹ ਨਹੀਂ ਸੀ। ਵਾਹ ਸੀ ਨਾਮ ਸੱਚ ਖਾਣਾ ਅਤੇ ਸੱਚ ਪਹਿਨਣਾ, ਖਾਣਾ ਖੁਰਾਕ ਹੈ, ਪਹਿਨਣਾ ਪੁਸ਼ਾਕ ਹੈ। ਮੇਰੀ ਹੁਣ ਖੁਰਾਕ ਵੀ ਨਾਮ ਹੈ ਅਤੇ ਮੇਰੀ ਪੁਸ਼ਾਕ ਵੀ। ਹੁਣ ਮੇਰੀ ਪੱਤ ਕੋਈ ਜਿਹੜੀ ਹੈ ਉਹ ਕਹਿ ਲਓ ਕਿ ਮੈਲੀ ਨਹੀਂ, ਉਹ ਇੱਜ਼ਤ ਹੁਣ ਮੇਰੀ ਜਿਹੜੀ ਬਣੀ ਹੈ ਉਹਨੂੰ ਕੋਈ ਮਿੱਟੀ 'ਚ ਨਹੀਂ ਰੋਲ ਸਕਦਾ, ਉਹ ਮੈਲੀ ਨਹੀਂ, ਆਚਰਣ ਮੈਲਾ ਨਹੀਂ ਹੋ ਸਕਦਾ, ਕਰੈਕਟਰ ਮੈਲਾ ਨਹੀਂ ਹੋ ਸਕਦਾ, ਹੁਣ ਇਹ ਸੱਚਿਆਰ ਕੁੜਿਆਰ ਨਹੀਂ ਹੋ ਸਕਦਾ। ਜਿਹਦੀ ਖੁਰਾਕ ਅਤੇ ਪੁਸ਼ਾਕ ਨਾਮ ਹੋ ਗਈ ਹੈ ਨਾ, ਉਹ ਕਦੇ ਹੁਣ ਕੁੜਿਆਰ ਨਹੀਂ ਹੋ ਸਕਦਾ, ਉਹ ਦੁਹਾਗਣ ਨਹੀਂ ਹੋ ਸਕਦੀ, ਉਹ ਸਦਾ ਸੁਹਾਗਣ ਹੋ ਗਈ ਜਿਹਦੀ ਖੁਰਾਕ ਅਤੇ ਪੁਸ਼ਾਕ ਨਾਮ ਦੀ ਹੋ ਗਈ ਹੈ। ਇਸ ਲਈ ਮਹਾਰਾਜ ਕਹਿੰਦੇ ਸੱਚ, ਸੱਚ ਕੀ ਹੈ, ਨਾਮ ਖਾਣਾ, ਉਹਦਾ ਭੋਜਨ ਸੱਚ ਨਾਮ ਹੈ, ਸੱਚ ਪਹਿਨਣਾ ਔਰ ਸੱਚੇ ਨਾਮ ਦਾ ਹੀ ਉਹਦਾ ਉਹਦੀ ਪੁਸ਼ਾਕ ਹੈ। ਸੱਚ ਟੇਕ ਹਰ ਨਾਉ, ਔਰ ਉਹਦੀ ਸਾਰੀ ਜ਼ਿੰਦਗੀ ਸੱਚੇ ਨਾਮ ਦਾ ਸਹਾਰਾ ਲੈ ਕੇ ਹੀ ਲੰਘਦੀ ਹੈ, ਉਹ ਸੱਚੇ ਨਾਮ ਦਾ ਸਹਾਰਾ ਲੈ ਕੇ ਹੀ ਚੱਲਦਾ ਹੈ। ਮੇਰੇ ਮਨ ਤੂੰ ਵੀ ਐਸੀ ਕਮਾਈ ਕਰ, ਤੂੰ ਵੀ ਐਸੇ ਸ਼ਬਦ ਨੂੰ ਕਮਾ ਤਾਂ ਕਿ ਤੇਰੀ ਵੀ ਖੁਰਾਕ ਅਤੇ ਪੁਸ਼ਾਕ ਅਤੇ ਨਾ ਇਹ ਸਹਾਰਾ ਇਹ ਪਰਮਾਤਮਾ ਦਾ ਨਾਮ ਬਣ ਜਾਏ। ਗੁਰੂ ਅਮਰਦਾਸ ਮਹਾਰਾਜ

0: ਬਿਠਾਓ।
1: ਫਿਰ ਸਮਝ ਲੈਣਾ, ਜਿਹਨੂੰ ਆਹ ਤਿੰਨ ਚੀਜ਼ਾਂ ਬਖਸ਼ਿਸ਼ ਵਿੱਚ ਮਿਲ ਗਈਆਂ, ਉਹਨੂੰ ਮਹਿਲੀ ਉਹਦੇ ਮਹਿਲ ਵਿੱਚ, ਉਹਦੇ ਦਰਗਾਹ, ਉਹਦੇ ਘਰ ਵਿੱਚ ਥਾਂ ਮਿਲਣੀ ਹੈ। ਜਿਹਨੂੰ ਤਿੰਨ ਬਖਸ਼ਿਸ਼ਾਂ ਮਿਲ ਗਈਆਂ, ਸੱਚ ਖਾਣਾ, ਸੱਚ ਪਹਿਨਣਾ, ਸੱਚ ਟੇਕ ਹਰ ਨਾਉ, ਜਿਸ ਨੂੰ ਬਖਸ਼ੇ, ਜਿਹਨੂੰ ਇਹ ਬਖਸ਼ਿਸ਼ ਕਰਕੇ ਦਿੰਦਾ, ਤਿਸ ਮਿਲੇ, ਇਹ ਤਿੰਨ ਦਾਤਾਂ ਉਹਨੂੰ ਮਿਲਦੀਆਂ, ਅਤੇ ਜਿਹਨੂੰ ਮਿਲਦੀਆਂ ਮਹਿਲੀ ਪਾਏ ਥਾਂ, ਉਹ ਉਹਦੇ ਘਰ ਵਿੱਚ ਥਾਂ ਬਣਾ ਲੈਂਦੇ ਆ ਆਪਣੀ, ਉਹਨਾਂ ਦੀ ਢੋਈ ਬਣ ਜਾਂਦੀ ਹੈ। ਉਹਨਾਂ ਨੂੰ ਫਿਰ ਮਾਲਕ ਦੇ ਦਰ 'ਤੇ ਥਾਂ ਮਿਲ, ਉਹ ਮਹਿਲਾਂ ਵਿੱਚ ਰਹਿੰਦੇ ਨੇ, ਫਿਰ ਮਾਲਕ ਦੇ ਘਰ ਵਿੱਚ, ਦਰਗਾਹ ਵਿੱਚ ਜਿਹਨੂੰ ਕਹਿੰਦੇ ਆ, ਉਸ ਮਹਿਲ ਵਿੱਚ ਥਾਂ ਕਿੱਦਾਂ ਮਿਲੇਗੀ ਸਾਨੂੰ? ਤੇ ਦੇਖੋ, ਹਰ ਇੱਕ ਧਰਮ ਅਸਥਾਨ ਦੇ ਬਾਹਰ ਲਿਖਿਆ ਹੁੰਦਾ ਕਿ ਕੱਪੜੇ ਚੱਜ ਦੇ ਪਾ ਕੇ ਆਓ, ਪੁਸ਼ਾਕ ਆਪਣੀ ਜਿਹੜੀ ਆ ਸਧਾਰਨ ਜਿਹੀ ਪਾ ਕੇ ਆਓ, ਤਨ ਢੱਕ ਕੇ ਆਓ, ਅੱਧ ਖੜ ਕੱਪੜੇ ਨਹੀਂ। ਤੁਸੀਂ ਧਰਮ ਅਸਥਾਨ 'ਤੇ ਆਏ ਹੋ, ਕੋਈ ਕੈਫਰੀ ਪਾ ਕੇ ਆ ਰਿਹਾ, ਕੋਈ ਸ਼ਾਰਟ ਪਾ ਕੇ ਆ ਰਿਹਾ, ਕੋਈ ਕੁਛ ਪਾ ਕੇ ਆ ਰਿਹਾ। ਅਸੀਂ ਗੁਰੂ ਘਰ ਵਿੱਚ ਆਏ ਹਾਂ, ਸਾਨੂੰ ਪਤਾ ਹੋਵੇ ਮੈਂ ਪੁਸ਼ਾਕ ਕਿਹੜੀ ਪਾ ਕੇ ਜਾਣੀ ਹੈ, ਮੇਰਾ ਪਹਿਰਾਵਾ ਕਿੱਦਾਂ ਦਾ ਹੋਣਾ ਚਾਹੀਦਾ। ਅਤੇ ਅਸੀਂ, ਸਾਨੂੰ ਹਜੇ ਜੇ ਬਾਹਰੋਂ ਹੀ ਨਹੀਂ ਪਤਾ ਲੱਗਾ, ਅਤੇ ਫਿਰ ਅਸੀਂ ਉਹਦੇ ਘਰ ਵਿੱਚ ਆਪਣੀ ਥਾਂ ਕਿੱਦਾਂ ਬਣਾ ਲਾਂਗੇ, ਸਾਡੀ ਥਾਂ ਬਣ ਜਾਏਗੀ? ਜੇ ਕਿਸੇ ਨੇ ਅੱਧ ਘੜ ਕੱਪੜੇ ਪਾਏ ਹੋਣ, ਤਾਂ ਬਾਹਰ ਸੇਵਾਦਾਰ ਨੇ ਰੋਕ ਦੇਣਾ, ਉਹਨੇ ਕਹਿਣਾ ਜਾਂ ਚੱਜ ਦੇ ਕੱਪੜੇ ਪਾ ਕੇ ਆ ਪਹਿਲਾਂ, ਸਾਨੂੰ ਤਾਂ ਪਹਿਲਾਂ ਇੱਥੇ ਨਹੀਂ ਥਾਂ ਮਿਲੀ, ਉੱਥੇ ਕਿੱਦਾਂ ਮਿਲ ਜਾਏਗੀ? ਇਸ ਵਾਸਤੇ ਸਾਨੂੰ ਖੁਰਾਕ ਅਤੇ ਪੁਸ਼ਾਕ ਦਾ ਧਿਆਨ ਦੇਣਾ ਪਏਗਾ। ਇਹ ਉਹ ਦਾਤਾਂ ਨੇ ਜਿਹੜੀਆਂ ਉਹਦੀ ਬਖਸ਼ਿਸ਼ ਨਾਲ ਮਿਲਦੀਆਂ ਨੇ। ਇਸ ਲਈ ਜਿਨ੍ਹਾਂ ਨੂੰ ਇਹ ਤਿੰਨ ਬਖਸ਼ਿਸ਼ਾਂ ਮਿਲ ਗਈਆਂ, ਮਹਿਲੀ ਪਾਏ ਥਾਂ, ਉਹ ਮਹਿਲੀ ਜਿਹੜੇ ਮਹਿਲਾਂ ਵਿੱਚ ਵਾਹਿਗੁਰੂ ਜੀ ਰਹਿੰਦੇ ਆ, ਉੱਥੇ ਉਹਨਾਂ ਨੂੰ ਥਾਂ ਮਿਲਦੀ ਹੈ। ਉਹ ਜਨਮ ਸਵਾਰ ਕੇ ਜਾਂਦੇ ਆ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਦਰਗਾਹ ਕੀ ਹੈ? ਮਹਿਲੀ। ਫਿਰ ਉਹਦੇ ਘਰ ਵਿੱਚ ਉਹਦੀ ਢੋਈ ਬਣ ਜਾਂਦੀ ਹੈ। ਜਿਹਨੇ ਸੱਚੇ ਨਾਮ ਨੂੰ ਖੁਰਾਕ, ਪੁਸ਼ਾਕ ਅਤੇ ਸੱਚੇ ਨਾਮ ਦਾ ਸਹਾਰਾ ਲੈ ਲਿਆ, ਜਾਂ ਜਿਨ੍ਹਾਂ ਨੂੰ ਇਹ ਤਿੰਨ ਦਾਤਾਂ ਬਖਸ਼ਿਸ਼ਾਂ ਮਿਲ ਜਾਂਦੀਆਂ,

ਫਿਰ ਉਹਨਾਂ ਦਾ ਆਉਣਾ ਵੀ ਮੁਬਾਰਕ ਹੋ ਗਿਆ ਅਤੇ ਉਹਨਾਂ ਦਾ ਜਾਣਾ ਵੀ ਮੁਬਾਰਕ ਹੋ ਗਿਆ। ਫਿਰ ਉਹ ਦੁਬਾਰਾ ਜੂਨੀਆਂ 'ਚ ਨਹੀਂ ਪਏ, ਜਿਹਨੂੰ ਮਹਿਲੀ ਥਾਂ ਮਿਲ ਗਈ, ਜਿਹਨੂੰ ਉਹਦੇ ਘਰ 'ਚ ਥਾਂ ਮਿਲ ਗਈ, ਉਹ ਦੁਬਾਰਾ ਜੂਨਾਂ 'ਚ ਪੈਂਦਾ ਹੀ ਨਹੀਂ, ਆਵਾਗਮਨ ਹੁੰਦਾ ਹੀ ਨਹੀਂ। ਫਿਰ ਉਹ ਇਹ ਪੰਕਤੀ ਦੇ ਅਰਥ ਨੇ, ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ, ਸੇਵਿਓ ਆਪਣਾ ਚੱਲ ਤੇ ਰੱਖਿਓ ਚੇਤ ਆਵਹਿ ਜੀਵਤ ਸਾਹਿਬ, ਸੇਵਿਓ ਆਪਣਾ ਚੱਲ ਤੇ ਰੱਖਿਓ। ਜਦੋਂ ਚੱਲਣ ਲੱਗਾ ਉਦੋਂ ਵੀ ਸੱਚੇ ਨਾਮ ਦੀ ਕਮਾਈ ਕਰਦਾ। ਇਹਨੇ ਆਪਣੀ ਜ਼ਿੰਦਗੀ ਵਿੱਚ ਸੱਚ ਖਾਣਾ, ਸੱਚ ਪਹਿਨਣਾ, ਸੱਚ ਟੇਕ ਹਰਨਾਓ। ਕਹਿੰਦੇ ਫਿਰ ਉਹਨਾਂ ਦਾ ਆਉਣਾ ਵੀ ਮੁਬਾਰਕ, ਉਹਨਾਂ ਦਾ ਜਾਣਾ ਵੀ ਮੁਬਾਰਕ, ਉਹਨਾਂ ਦਾ ਜਨਮ ਵੀ ਸਫਲ, ਉਹਨਾਂ ਦਾ ਮਰਨਾ ਵੀ ਸਫਲ ਹੋ ਗਿਆ। ਆਵਹਿ ਸੱਚੇ, ਜਾਵਹਿ ਸੱਚੇ, ਅਤੇ ਜਿਹੜੇ ਆਉਣਾ ਅਤੇ ਜਾਣਾ ਸਫਲ ਹੋ ਗਿਆ। ਫਿਰ ਜੂਨੀ ਮੂਲ ਨਾ ਪਾਹੇ, ਬਿਲਕੁਲ ਵੀ ਉੱਕਾ ਹੀ, ਉਹਨਾਂ ਨੂੰ ਕੋਈ ਕਿਸੇ ਜੂਨ ਵਿੱਚ ਦੁਬਾਰਾ ਪਾਇਆ ਹੀ ਨਹੀਂ ਜਾਏਗਾ। ਉਹ ਕਿਸੇ ਦੁਬਾਰਾ ਜੂਨੀ ਵਿੱਚ ਮੁੜ ਕੇ ਨਹੀਂ ਆਉਂਦੇ, ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣਾ ਸਹਾਰਾ ਬਣਾ ਲਿਆ ਕਿ ਨਾਮ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਸਰਾ।

ਗੁਰੂ ਅਮਰਦਾਸ ਮਹਾਰਾਜ ਜੀ ਹੋਰ ਥੋੜ੍ਹਾ ਜਿਹਾ ਸਮਝਾਓ, ਗੱਲ ਕਲੀਅਰ ਕਰੋ। ਅਤੇ ਮਹਾਰਾਜ ਕਹਿੰਦੇ ਗੱਲ ਕਲੀਅਰ ਕਰ ਦਿੰਦਾ, ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲੇ, ਦਰ ਸੱਚ ਹੈ ਸੱਚਿਆਰ ਹੈ, ਸੱਚ ਹੈ ਉਹ ਸੱਚੇ ਦੇ ਦਰ ਉੱਤੇ ਸੱਚਿਆਰ ਹੁੰਦੇ ਨੇ, ਕਿਉਂਕਿ ਕੁੜਿਆਰ ਲਈ ਤਾਂ ਦਰਵਾਜ਼ਾ ਹੀ ਨਹੀਂ ਖੁੱਲ੍ਹਦਾ। ਅੰਦਰ ਜਾਣੀ ਤਾਂ ਗੱਲ, ਜਾਣਾ ਤਾਂ ਬੜੀ ਵੱਡੀ ਗੱਲ ਹੈ ਨਾ, ਉਹਦੇ ਲਈ ਤਾਂ ਦਰਵਾਜ਼ਾ ਵੀ ਨਹੀਂ ਖੁੱਲ੍ਹਣਾ ਕੁੜਿਆਰ ਲਈ, ਨਾ ਉਹਨੂੰ ਅੰਦਰ ਪ੍ਰਵੇਸ਼ ਹੋਣ

ਹੁਣ ਜਦੋਂ ਸੱਚੇ ਨਾਲ ਪਿਆਰ ਪੈ ਗਿਆ, ਪਹਿਲੇ ਕੀ ਸੀ, ਪਹਿਲੇ ਖੁਰਾਕ ਅਤੇ ਪੁਸ਼ਾਕ ਦਾ ਜ਼ਿਕਰ ਆਇਆ, ਹੁਣ ਜਦੋਂ ਉਹ ਸੱਚੇ ਨਾਲ ਪ੍ਰੇਮ ਹੀ ਪੈ ਗਿਆ, ਪਿਆਰ ਹੀ ਪੈ ਗਿਆ ਉਹਦੇ ਨਾਲ, ਜਿਹਨੇ ਮੇਰੀ ਇੱਜ਼ਤ ਰੱਖਣ ਲਈ, ਮੈਨੂੰ ਨਿਮਾਣੇ ਨੂੰ ਮਾਣ ਦੇਣ ਲਈ, ਨਿਥਾਵੇਂ ਨੂੰ ਥਾਂ ਦੇਣ ਲਈ, ਨਿਆਸਰੇ ਨੂੰ ਆਸਰਾ ਦੇਣ ਲਈ ਮੈਨੂੰ ਖੁਰਾਕ ਅਤੇ ਪੁਸ਼ਾਕ ਆਪਣੇ ਨਾਮ ਦੀ ਦਿੱਤੀ, ਅਤੇ ਜਦੋਂ ਉਹਦੇ ਨਾਲ ਪ੍ਰੇਮ ਹੀ ਪੈ ਗਿਆ, ਜਿਹਨੇ ਖੁਰਾਕ ਦਿੱਤੀ ਪੁਸ਼ਾਕ ਦਿੱਤੀ ਉਹਦੇ ਨਾਲ ਪ੍ਰੇਮ ਹੀ ਪੈ ਗਿਆ, ਜਦੋਂ ਪ੍ਰੇਮ ਪੈ ਗਿਆ ਹੁਣ ਮੈਂ ਜਿੱਧਰ ਵੇਖਦਾ ਮੈਨੂੰ ਉਹ ਸੱਚਾਈ ਦਿਸਦਾ, ਹੁਣ ਜਦੋਂ ਮੈਂ ਬੋਲਦਾ ਅਤੇ ਮੇਰੇ ਮੁੱਖ ਤੋਂ ਮੇਰੇ ਬੋਲ ਨਹੀਂ ਨਿਕਲਦੇ, ਹੁਣ ਮੇਰੇ ਮੁੱਖ ਤੋਂ ਬੋਲ ਵੀ ਉਹ ਸੱਚੇ ਦੇ ਹੀ ਨਿਕਲਦੇ ਆ, ਹੁਣ ਮੇਰੇ ਬੋਲ ਨਹੀਂ ਨਿਕਲਦੇ, ਕਿਉਂ? ਕਿਉਂਕਿ ਜੇਬਾ ਸੱਚੀ ਸੱਚ ਰੱਤੀ, ਇਹ ਜੇਬਾ ਹੁਣ ਸੱਚ ਵਿੱਚ ਰੱਤੀ ਗਈ, ਬੋਲ ਵੀ ਹੁਣ ਉਹਦੇ ਨੇ, ਦਿਖਾਈ ਵੀ ਉਹੀ ਦਿੰਦਾ, ਔਰ ਇਹ ਸਾਰਾ ਆਕਾਰ, ਕਿਉਂਕਿ ਉਹਦਾ ਆਪਣਾ ਤੇ ਕੋਈ ਆਕਾਰ ਨਹੀਂ ਹੈ, ਨਿਰੰਕਾਰ ਉਹ ਤੇ ਨਿਰਅਕਾਰ ਤੋਂ ਰਹਿਤ ਹੈ, ਹੁਣ ਆਕਾਰ ਕੀ ਹੈ, ਸੰਸਾਰ, ਹੁਣ ਇਹ ਸਾਰਾ ਆਕਾਰ, ਇਹ ਜੱਗ ਮੈਨੂੰ ਪਤਾ ਕੀ ਦਿਸਦਾ, ਪਹਿਲਾਂ ਕੀ ਸੀ, ਜੱਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਹੁਣ ਪਤਾ ਕੀ ਹੋ ਗਿਆ,

ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਹੁਣ ਜਦੋਂ ਮੈਂ ਸੱਚੇ ਨਾਮ ਦੀ ਖੁਰਾਕ ਖਾਧੀ ਅਤੇ ਸੱਚੇ ਨਾਮ ਦੀ ਪੁਸ਼ਾਕ ਪਹਿਨ ਕੇ ਸੱਚੇ ਨਾਲ ਪ੍ਰੇਮ ਪਾਲਿਆ, ਹੁਣ ਇਹ ਜੱਗ ਸੱਚੇ ਕੀ ਹੈ, ਕੋਠੜੀ। ਹੁਣ ਮੈਨੂੰ ਇਹ ਸਾਰਾ ਆਕਾਰ ਉਸੇ ਦਾ ਦਿਸਦਾ। ਮੇਰੇ ਮਨ ਤੂੰ ਵੀ ਐਸਾ ਨਾਮ ਜਪ ਲੈ, ਐਸੇ ਨਾਮ ਦੀ ਖੇਤੀ ਕਰ ਲੈ, ਨਾਮ ਦਾ ਬੀਜ ਬੀਜ ਲੈ, ਤਾਂ ਕਿ ਤੇਰੀ

ਮਨ ਮੂਰਖਤਾ ਹੀ ਛੱਡ ਦੇ। ਆਪਣੇ ਆਪਣੇ ਮਨ ਨੂੰ ਆਪਾਂ ਆਵਾਜ਼ ਦੇਣੀ ਹੈ, ਮਨ ਇਹ ਚੰਚਲਤਾ ਛੱਡ ਦੇ। ਤੂੰ ਬੜਾ ਸਿਆਣਾ ਆਪਣੇ ਆਪ ਵਿੱਚ ਕਿ ਮੈਂ ਆਹ ਕਰਕੇ ਆਹ ਲੈ ਲਾਂਗਾ, ਆਹ ਕਰਕੇ ਆਹ ਲੈ ਲਾਂਗਾ। ਤੇਰੀਆਂ ਸਿਆਣਪਾਂ ਨਾਲ ਤੈਨੂੰ ਕੁਛ ਨਹੀਂ ਮਿਲਣਾ। ਬੜੀ ਵਾਰ ਜ਼ਿਕਰ ਕੀਤਾ ਹੋਇਆ ਜਪਜੀ ਸਾਹਿਬ ਦੀ ਪਹਿਲੀ ਪੌੜੀ ਅਤੇ ਜਪਜੀ ਸਾਹਿਬ ਦੀ ਅਖੀਰਲੀ ਪੌੜੀ। ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ। ਇਹ ਕਦੋਂ ਹੋਏਗਾ? ਜਦੋਂ ਪਹਿਲੀ ਪੌੜੀ ਸਮਝ ਆਏਗੀ ਵੀ ਮੇਰੇ ਕੀਤਿਆਂ ਨਹੀਂ ਗੱਲ ਬਣਨੀ, ਉਹਦੀ ਬਖਸ਼ਿਸ਼ ਨਾਲ ਗੱਲ ਬਣਨੀ ਹੈ। ਮੈਂ ਕੀ ਕੀਤਾ? ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਭਾ ਲੱਖ ਹੋਏ ਤਾਂ ਇੱਕ ਨਾ ਚੱਲੇ। ਮੈਂ ਕੀ ਕੀਤਾ? ਮੈਂ ਕਿਹਾ ਜੀ ਮੈਂ ਬਾਹਰੋਂ ਇਸ਼ਨਾਨ ਕਰਕੇ ਸੁੱਚਾ ਹੋ ਗਿਆ, ਮੈਂ ਮੌਨ ਵਰਤ ਰੱਖ ਕੇ ਸੁੱਚਾ ਹੋ ਗਿਆ, ਮੈਂ ਭੁੱਖਾ ਵਰਤ ਰੱਖ। ਇੱਕ ਹੁੰਦਾ ਮੌਨ ਵਰਤ, ਇੱਕ ਹੁੰਦਾ ਅੰਨ ਛੱਡ ਕੇ ਵਰਤ। ਵੀ ਅੱਜ ਮੌਨ ਵਰਤ ਹੈ, ਅੱਜ ਮੈਂ ਕਿਸੇ ਨਾਲ ਨਹੀਂ ਬੋਲਣਾ, ਅਤੇ ਮਨ ਅੰਦਰ ਮੌਨ ਧਾਰਿਆ। ਮਨ ਤੇ ਪਤਾ ਨਹੀਂ ਸਾਰੀ ਦਿਹਾੜੀ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਬੋਲਦਾ ਰਿਹਾ। ਅੰਦਰ ਲੋਭ ਲਾਲਚ ਵਿੱਚ ਮਨ ਪਤਾ ਨਹੀਂ ਕੀ ਕੁਝ ਇਕੱਠਾ ਕਰਦਾ ਰਿਹਾ, ਅਤੇ ਬਾਹਰੋਂ ਅੰਨ ਛੱਡ ਕੇ ਕਹਿੰਦਾ ਮੈਂ ਵਰਤ ਰੱਖਿਆ। ਇੱਦਾਂ ਨਹੀਂ ਬਖਸ਼ਿਸ਼ ਮਿਲਣੀ ਉਹਦੀ। ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ। ਮਹਾਰਾਜ ਕਹਿੰਦੇ ਤੂੰ ਸਿਆਣਾ ਜਿੰਨਾ ਮਰਜ਼ੀ ਹੋ ਜਾ, ਤਜੋ ਸਿਆਣਪ ਸੁਰਜਣੋ। ਛੱਡ ਦਿਓ, ਛੱਡ ਕੇ ਉਹਦੇ ਅੱਗੇ ਅਰਦਾਸ ਕਰੋ, ਕਿਉਂਕਿ ਉਹ ਬਖਸ਼ਿਸ਼ ਕਰੇਗਾ ਅਤੇ ਤਾਂ ਉਹਦਾ ਮਿਲਾਪ ਹੈ। ਇਹ ਮੌਨ ਧਾਰ ਲਿਆ, ਭੁੱਖ ਵਰਤ ਰੱਖ ਲਿਆ, ਬਾਹਰੋਂ ਤੀਰਥਾਂ 'ਤੇ ਇਸ਼ਨਾਨ ਕਰ ਲਏ, ਇਹ ਜਾਂ ਅਸੀਂ ਕੰਨਾਂ 'ਚ ਮੁੰਦਰਾਂ ਪਾ ਲਈਆਂ, ਇੱਦਾਂ ਨਹੀਂ ਜੇ ਉਹਦੀ ਪ੍ਰਾਪਤੀ ਹੋਣੀ। ਇੱਕ ਤਰੀਕਾ ਦੱਸਿਆ ਸੀ, ਉਹ ਸਾਰਿਆਂ ਨੂੰ ਸਮਝ, ਜਿਨ੍ਹਾਂ ਨੂੰ ਆ ਗਿਆ ਮੁਬਾਰਕ ਹੈ। ਇੱਕੋ ਹੀ ਤਰੀਕਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਬਸ ਇਹ ਉੱਤਮ ਕਰਮ ਕਰਨਾ ਸੀ, ਅਸੀਂ ਇਹ ਛੱਡ ਕੇ ਲੱਖਾਂ ਕਰਮ ਕਰ ਦਿੱਤੇ। ਲੱਖਾਂ ਕਰਮ ਕਰਕੇ ਵੀ ਉਹਦੀ ਪ੍ਰਾਪਤੀ ਨਹੀਂ ਹੋਈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ, ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਪਰ ਮਿਲਣਾ ਕਿੱਦਾਂ ਸੀ? ਜਦੋਂ ਉਹ ਸੱਚੇ ਨੇ ਆਪ ਕਿਰਪਾ ਕਰਨੀ ਸੀ। ਉਹਨੇ ਕਿਰਪਾ ਕਿੱਦਾਂ ਕਰਨੀ ਸੀ? ਆ ਗੁਰੂ ਸੰਗਤ ਕਰਕੇ। ਇਸ ਲਈ ਮਹਾਰਾਜ ਕਹਿੰਦੇ ਨਾਨਕ, ਗੁਰੂ ਅਮਰਦਾਸ ਮਹਾਰਾਜ ਜੀ, ਸੱਚੈ ਮੇਲੇ ਤਾਂ ਮਿਲੇ ਸੱਚੈ। ਦੋ ਲਾਵਾਂ, ਸੱਚੈ ਉਹ ਪਰਮਾਤਮਾ, ਮੇਲੇ ਉਹ ਜੇ ਆਪਣਾ ਮੇਲਾ ਆਪ ਦੇਵੇ ਤਾਂ ਮਿਲੇ, ਤਾਂ ਉਹਦੇ ਨਾਲ ਮਿਲਿਆ ਜਾਣਾ। ਉਹਨੇ ਮਿਲਾਉਣਾ ਕਿੱਦਾਂ? ਸਤਿਗੁਰੂ ਦੇ ਰਾਹੀਂ। ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ, ਇਹ ਰੱਬੀ ਬਾਣੀ ਦੇ ਰਾਹੀਂ। ਅੱਜ ਦੇ ਸ਼ਬਦ ਵਿੱਚ ਆਪਾਂ ਜਿਹੜੀ ਵਿਚਾਰ ਕੀਤੀ ਹੈ, ਸੱਚੀ ਬਾਣੀ, ਸੱਚ ਧੁਨ, ਸੱਚ ਸ਼ਬਦ ਵਿਚਾਰਾ, ਇਹ ਸੱਚੇ ਸ਼ਬਦ ਸੱਚੀ ਬਾਣੀ ਦੇ ਰਾਹੀਂ ਪਰਮੇਸ਼ਵਰ ਨੇ ਇੱਕ ਮੌਕਾ ਦੇ ਦਿੱਤਾ ਆਪਣੇ ਨਾਲ ਮਿਲਣ ਦਾ। ਜੇ ਮੈਨੂੰ ਮਿਲਣਾ ਤੇ ਸੱਚੇ ਸ਼ਬਦ ਨੂੰ ਕਮਾ ਲਓ, ਸੱਚੀ ਬਾਣੀ ਨੂੰ ਕਮਾ ਲਓ, ਫਿਰ ਤੁਹਾਡਾ ਮੇਰਾ ਮੇਲ ਹੋ ਸਕਦਾ। ਨਾਨਕ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸੱਚੈ ਮੇਲੇ ਤਾਂ ਮਿਲੇ, ਆਪੇ ਲਏ ਮਿਲਾਏ। ਉਹ ਆਪੇ ਮਿਲਾ ਲਏਗਾ, ਬਸ ਜਿਹੜਾ ਰਸਤਾ ਦੱਸਿਆ ਉਹਦੇ 'ਤੇ ਤੁਰੋ, ਜਿਹੜਾ ਰਸਤਾ ਦੱਸਿਆ ਉਹਦੇ 'ਤੇ ਤੁਰੀਏ, ਬਾਕੀ ਉਹਨੇ ਮਿਲਾ ਆਪੇ ਹੀ ਲੈਣਾ। ਆਪਣਾ ਮੇਲ ਆਪ ਹੀ ਵਾਹਿਗੁਰੂ ਜੀ ਨੇ

ਲਈ ਮਿਲਾਈ ਕਿੱਦਾਂ ਹੋਏਗਾ? ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ, ਸੁੱਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜੱਗ ਤੇਰਾ। ਅਸੀਂ ਉਹਦੇ ਹਾਂ, ਅਸੀਂ ਹੁਕਮ ਤਾਂ ਕਿਸੇ ਹੋਰ ਦਾ ਮੰਨਦੇ ਹਾਂ, ਅਸੀਂ ਉਹਦੇ ਹਾਂ, ਅਸੀਂ ਪੂਜਾ ਤਾਂ ਕਿਸੇ ਹੋਰ ਦੀ ਕਰ ਰਹੇ ਹਾਂ, ਅਸੀਂ ਉਹਦੇ ਹਾਂ, ਅਸੀਂ ਨਾਮ ਤੇ ਕਿਸੇ ਹੋਰ ਦਾ ਧਿਆ ਰਹੇ ਹਾਂ, ਅਸੀਂ ਉਹਦੇ ਤਾਂ ਬਣੇ ਹੀ ਨਹੀਂ ਹਜੇ। ਜਿਸ ਦਿਨ ਉਹਦੇ ਹੋ ਜਾਂਗੇ ਉਹਨੇ ਆਪੇ ਹੀ ਮੇਲ ਮਿਲਾਪ ਜਿਹੜਾ ਕਰਵਾ ਦੇਣਾ। ਅਸੀਂ ਸਿਰਫ ਆਪਣੇ ਭਾਂਡੇ ਨੂੰ ਸਵਾਰ ਕੇ ਉਹਦੇ ਹੋ ਜਾਈਏ। ਬੰਦਾ ਸਿੰਘ ਬਹਾਦਰ ਮਾਧੋ ਦਾਸ ਬੈਰਾਗੀ, ਉਹ ਕਹਿੰਦਾ ਮੈਂ ਹਾਂ ਮੈਂ ਹਾਂ। ਮਹਾਰਾਜ ਕਹਿੰਦੇ ਠੀਕ ਹੈ, ਲਾ ਲਾ ਜ਼ੋਰ ਆਪਣਾ। ਜਦੋਂ ਜ਼ੋਰ ਲਾ ਕੇ ਹੱਥ ਜੋੜ ਕੇ ਸਿਰ ਨਵਾ ਕੇ ਕਹਿੰਦਾ ਮਹਾਰਾਜ ਹੁਣ ਤਾਂ ਮੈਂ ਤੁਹਾਡਾ ਹਾਂ, ਤੁਹਾਡਾ ਬੰਦਾ। ਅਤੇ ਮਹਾਰਾਜ ਕਹਿੰਦੇ ਠੀਕ ਹੈ, ਜੇ ਤੂੰ ਸਾਡਾ ਤਾਂ ਫਿਰ ਅਸੀਂ ਵੀ ਤੇਰੇ ਹਾਂ। ਫਿਰ ਉੱਠ ਕੇ ਮਹਾਰਾਜ ਨੇ ਗੱਲ ਨਾਲ ਲਾਇਆ ਸੀ ਬੰਦਾ ਸਿੰਘ ਬਹਾਦਰ ਨੂੰ, ਪਹਿਲਾਂ ਨਹੀਂ ਸੀ ਲਾਇਆ। ਅਸੀਂ ਵੀ ਕਹੀਏ ਵਾਹਿਗੁਰੂ ਜੀ ਅਸੀਂ ਤੁਹਾਡੇ ਹਾਂ, ਤੁਹਾਡੇ ਹੁਕਮ 'ਚ ਚੱਲਣਾ, ਤੁਹਾਡੀ ਰਜ਼ਾ ਵਿੱਚ ਰਾਜ਼ੀ ਹੋ ਕੇ ਚੱਲਣਾ, ਜਿਉਂ ਜਿਉਂ ਤੇਰਾ ਹੁਕਮ ਤਿਵੇ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਏ ਖੜੋਵਣਾ, ਜਿਉਂ ਭਾਵੈ ਤਿਉਂ ਰੱਖ ਸੀ ਆਪੇ ਕਰੇ ਰਜਾਏ। ਜਿਵੇਂ ਵਾਹਿਗੁਰੂ ਜੀ ਨੂੰ ਭਾਉਂਦਾ ਤਿਵੇਂ ਉਹ ਰੱਖਦਾ, ਤਿਵੇਂ ਹੀ ਉਹ ਆਪਣਾ ਹੁਕਮ ਕਰਦਾ। ਅਸੀਂ ਕੀ ਕਰਨਾ? ਅਸੀਂ ਸ਼ਬਦ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਉਹਦੇ ਨਾਮ ਦੀ ਖੇਤੀ ਕਰਨੀ ਹੈ, ਨਾਮ ਦਾ ਬੀਜ ਬੀਜਣਾ, ਨਾਮ ਦੀ ਕਮਾਈ ਕਰਨੀ ਹੈ। ਫਿਰ ਅਰਦਾਸ ਕਰਕੇ ਚੱਲਣਾ ਕਿ ਵਾਹਿਗੁਰੂ ਜੀ ਜਿਵੇਂ ਤੁਹਾਨੂੰ ਭਾਵੇ, ਜਿਵੇਂ ਤੁਸੀਂ ਰੱਖਣਾ ਤਿਵੇਂ ਰੱਖ ਲੈਣਾ, ਮੈਂ ਤੁਹਾਡੇ ਹੁਕਮ ਵਿੱਚ ਹੀ ਰਹਿ ਕੇ ਤੁਰ ਕੇ ਚੱਲ ਕੇ ਆਪਣਾ ਜਨਮ ਸਵਾਰਨਾ ਚਾਹੁੰਦਾ ਹਾਂ। ਇਸ ਲਈ ਸਾਡੇ ਉੱਤੇ ਤਰਸ ਕਰਦੇ ਹੋ, ਅਸੀਂ ਆਪਣੇ ਮਨ ਦੇ ਰਾਹੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਆਪਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਲ ਨੌਨ ਦਾ ਵੇਤਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ

ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ

ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਹੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सुख सागर गुर पाया ता सहसा सगल मिटाया जित पा।

ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਾਨਕ।

Ouais. Ouais, ok.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Вот. Вот. Вот. Вот. Вот. Вот.

ਨਾ ਜਾਏ ਲਖਿਆ ਰਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿੱਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਜੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਏ ਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਂਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸਵਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੌਂਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨੇ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ
जन नानक बल बल सद बल जाइए तेरा अंतरा पारा भरिया सब निदान दस अष्ट सदान ठाकुर कर तल तरिया जन नानक बल बल सद बल जाइए तेरा अंतरा पारा भरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर गम्मा गम्मा पारा सब ते आवहे सब ते आवहे तुद जी हर सच्चे सिरजनहारा सब जी तुम्हारे जी तू जिया का दातारा हर ते आवहो संतो जी सब दुख विसार नहारा हर आपे ठाकुर हर आपे सेवक जी क्या नानक जंत विचारा तू घट घट अंतर सर्व नरंतर जी हर एक पुरख समाणा एक दाते एक पेखारी जी सब तेरे चोज बिडाणा तू आपे दाता आपे भुगता जी हाँ तुद बिन अवर न जाना तू पार ब्रह्म बेअंत बेअंत जी तेरे क्या गुण आख बखाणा जो सेव है जो सेव है तुद जी जन नानक तिन कुरबाणा हर ते आवहे हर ते आवहे तुद जी से जन जुग मैं सुखवासी से मुक्त पाए जैना हर ते आया जी तिन तूटी जमकी फांसी जैना निरपौ जिन हर निरपौ ते आया जी तिन का पौ सब गवासी जिन सेवया मेरा हर जी ते हर हर रूप समासी से तन जिन हर त्याया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर अनेक अनेक अनंता तेरी अनेक करे हर पूजा जी तप तापहि जपहि बेअंता तेरे अनेक पढ़े बहु सिमर शास्त्र जी कर क्रिया खटकर्म करंता से भगत भले जन नानक जी जो पावे मेरे हर भगवंता तू आद पुरख अपरंपर करता जी तुद जे वडे अवर ना कोई तू जुग जुग एको सदा सदा तू एको जी तू नहीं चल करता सोई तुद आपे पावै सोई वरतै जी तू आपे करहे सो होई तुद आपे सृष्ट सब उपाई जी तुद आपे सृज सब गोई जन नानक गुण गावे करते के जी जो सबसे का जानोई आसा महला चौथा तू करता सत्यार मिंडा साई जो तो पावे सोई थीसी जो तू दे सोई हो पाई रहो सब तेरी तू सबनी ते आया जिसनों कृपा करें तिन नाम रतन पाया
ਗੁਰਮੁਖ ਲਾਦਾ ਮਨ ਮੁੱਕ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਸਭ ਤੁਝੀ ਮਾਹੇ, ਤੁਜਵਿਨ ਦੂਜਾ ਕੋਈ ਨਾਹੇ, ਜੀ ਜਨ ਸਭ ਤੇਰਾ ਖੇ, ਵਿਜੋਗ ਮਿਲ ਵਿਛੋੜਿਆ ਸੰਯੋਗੀ ਮੇ, ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦਮਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਾਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜੋ ਮਹ ਪਗ ਨਹੀਂ ਚਾਲੇ, ਹਮ ਦੇਖਾ ਤਹੇ ਡੂਵੀਅਲੇ, ਮਾਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹੋ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ, ਪ੍ਰਣਵਤ ਨਾਨਕ ਤਿਨਕੀ ਸ਼ਰਨਾ, ਜੇਨੋ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮੇਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਨਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਨਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਣ ਪਰੇ ਕੀ ਰੱਖੋ ਸ਼ਰਮਾਓ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ, ਕਵੀਓ ਬਾਚ ਬੇਨਤੀ ਚਾਉ ਪਾਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਵੈ ਤੁਮ ਕਾਬੋ, ਆਭਾਦ ਮੁਹੇ ਬਚਾਵੋ, ਸੁਖੀ ਵਸੇ ਮੋਰੋ ਪਰਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰੀਏ, ਸਵੈ ਰਿਨ ਕੋ ਆਇ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਸ਼ਾ ਕੋਈ ਅਵਰ ਨਾ ਤਿਆਉਂ, ਜੋ ਵਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖਾਂ ਮਾਰ ਤਾਰੀਏ, ਚੁਨ ਚੁਨ ਸ਼ਤਰ ਹਮਾਰੇ ਮਾਰੀਏ, ਆਭਾਦ ਮੁਜੇ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਤੁ ਜੋ ਕਰੀ ਹੋ ਰੱਛਾ, ਰਾਖ ਲਿਓ ਮੋਹੇ ਰੱਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ,
तुमहोपुरी चतरदस्कंता कालपाय ब्रह्मा बपतरा कालपाय शिवजो अवतरा कालपाय करबिसन प्रकाशा सकल काल का किया तमाशा जवन काल जोगी शिव कियो वेदराज ब्रह्मा जूथियो जवन काल सब लोक सवारा नमस्कार है ताहे हमारा जवन काल सब जगत बनायो देव दैंत जक्षण पजायो आद्यंत एक अवतारा सोई गुरु समझियो हमारा नमस्कार तिसही को हमारी सकल ब्रजाज ने आप सवारी शिवकन को शिवगुण सुख दियो शत्रण को पलमो बद कियो कट कट के अंतर की जानत भले बुरे की पीर पछाणत चिंटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछन्ने घट घट के बड़ बड़ की जन्ने जाब उदकर्ख करा कर तारा प्रजा तर तब देह अपारा जाब आकर्ख कर तुहू कब हूँ तुम मैं मिलत देह धर सब हूँ जेते बदन श्रेष्ठ सब तारे आप अपनी बूझ उचारे तुम सब हीते रहत नरालम जानत बेद भेद अर आलम ड्रंकार निर्विकार निर्लंब आदि अनिर आदि असंभ ताका मूड़ उचारत पेदा जाको भेव न बावत बेदा ताको करपाहण अनुमानत महामूड कछ भेद न जानत महादेव को कहत सदा शिव ड्रंकार का चीनत नह पिबो आप अपनी बुध है जेती बरनत भिन्न भिन्न तो है तेती तुमरा लखा न जाए पसारा किह बिद सजा प्रथम संसारा इकै रूपे अनुपस रूपा रंग भयो राव कहीं पूपा उंड जे रसे तज कीनी उतपज खान बहुर रच दीनी कहो फूल राजा हवै बैठा कहो सिमड भयो शंकर अकैठा सगरी श्रेष्ठ दिखाए अचंप हा जुगा स्वरूप स्वयंप अब रक्षा मेरी तुम करो सिखियवार असिख संघरो दुष्ट जिते उठवत उत्पाता सकल मलेच करो रणगाता जे आस तो जे तब शरणी परे तिनके दुष्ट दुख तो हवाए मरे पुरख जावन पग परे तिहारे तिनके तुम संकट सवटारे जो कल को एक बार ते है ताकि काल निकट न है रक्षा हुई ताही सब काला दुष्ट अरिष्ट टरे तत्काला कृपा दृष्ट तन जाहे न हरेओ ताकि ताप तनक मैं हरे हो रिद्ध सिद्ध कर्म सब होई दुष्ट शह शवाय सके ना कोई एक बार जिन तुम्हें संभारा
काल फांस ते ताहे ओबरा जिन नार नाम तिहारो कहा दारिद्र दुष्ट दोख तेरा।

ਅੰਦਰ ਸ਼ਬਦ ਕੀਰਤਨ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ,

ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਨਕ ਬਿਜਲੀਆਂ ਚਮਕਣ ਘੁਰਨ ਕਟਾ ਤਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚਲਾਂ ਤਾਂ ਭਿੱਜੇ ਕਮਲੀ ਰਹਾਂ ਤਾਂ ਟੁੱਟੇ ਨੇਹੋ ਭਿੱਜੋ ਸਜੋ ਕਮਲੀ ਹੱਲਾ ਵਰਸੇ ਮੇਹੋ ਜਾਇ ਮਿਲਾਂ ਤਿਨਾ ਸੱਜਣਾ ਟੁੱਟੋ ਨਾ ਹੀ ਨੇਹੋ। ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਏ ਪ੍ਰਾਂਦ ਦਰਵੇ ਸਾਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਦੇ ਆਪਣੇ ਗਰੀਬਾਂ ਮੇ ਸਿਰ ਨੀਵਾਂ ਕਰ ਦੇ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ ਸੋ ਕਹੋ ਟਲ ਗੁਰ ਸੇਵੀ ਹੈ ਆਹਨੇ ਸਹਿ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ
गाई गोरपुरे ते पाई राहाओ प्रभ की अकथ कहानी जन बोले अमृत बाणी नानक दास बखानी गोरपुरे ते जानी प्रभ की अकथ कहानी जन बोले अमृत बाणी नानक दास वखाणी गोरपुरे ते जानी वाहे गुरु जी का खालसा वाहे गुरु जी की फतेह।

ਸਰਬ ਕਲਾ ਭਰਪੂਰ ਭਗਤ ਵਛਲ ਦੀਨਾ ਬੰਧੂ ਪਤਿਤ ਪਾਵਨ ਕਰੁਣਾ ਨਿਧਾਨ ਅੰਤਰ ਜਾਮੇ ਪੁਰਖ ਵਿਧਾਤੇ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਸੋਹਣੇ ਦਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸਜੇ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸੱਚੇ ਪਾਤਸ਼ਾਹ ਜੀ ਦੀ ਦਇਆ ਇਨਾਇਤ ਮਿਹਰ ਦੇ ਸਦਕਾ ਇਹ ਸਮਾਂ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਹਾਜ਼ਰੀ ਗੁਰਬਾਣੀ ਕੀਰਤਨ ਦੇ ਰਾਹੀਂ ਭਰਨ ਦਾ ਸੁਭਾਵ ਪ੍ਰਾਪਤ ਹੋਇਆ ਉੱਥੇ ਹੀ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਕਥਾ ਦੇ ਰਾਹੀਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਹਾਜ਼ਰੀ ਭਰਨ ਦਾ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਸ਼ ਹੋਇਆ। ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਇਹਨਾਂ ਸਥਾਨਾਂ ਦੇ ਉੱਤੇ ਲੜੀਵਾਰ ਰੂਪ ਦੇ ਅੰਦਰ ਚੱਲ ਰਹੇ ਹਨ ਔਰ ਕਥਾ ਦਾ ਜਿਹੜਾ ਪ੍ਰਸੰਗ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਆਪਣੇ ਜੰਗੀ ਜੌਹਰ ਵਿਖਾ ਰਹੇ ਹੈ। ਪਿਛਲੇ ਇਤਿਹਾਸ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਧੰਨ ਬਾਬਾ ਅਜੀਤ ਸਿੰਘ ਸਾਹਿਬ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਸੂਰਬੀਰਤਾ ਦੇ ਨਾਲ ਮੌਤ ਦਾ ਡਰ ਭੈ ਕੱਢ ਕਰਕੇ ਆਪਣੇ ਚਿੱਤ ਦੇ ਵਿੱਚੋਂ ਵੈਰੀਆਂ ਦਾ ਮੁਕਾਬਲਾ ਕਰ ਰਹੇ ਹੈ। ਜਿੱਥੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਚੱਲ ਰਹੇ ਤੀਰਾਂ ਦੀ ਮਾਰ ਨਹੀਂ ਕੋਈ ਚੱਲ ਰਿਹਾ, ਜਿੱਥੇ ਬਾਬਾ ਅਜੀਤ ਸਿੰਘ ਸਾਹਿਬ ਉਹਨਾਂ ਦਾ ਨੱਚਦਾ ਕੁੱਦਦਾ ਤਰੰਗ ਜਿਹੜਾ ਹੈ ਘੋੜਾ ਹੈ ਉਹ ਕਿਸੇ ਤੋਂ ਠੱਲਿਆ ਨਹੀਂ ਜਾ ਰਿਹਾ, ਇਸ ਜੰਗੇ ਮੈਦਾਨ ਦੇ ਅੰਦਰ ਖਾਲਸਾ ਫੌਜ ਜਿਹੜੀ ਆ ਦੁਸ਼ਮਣ ਦੇ ਉੱਤੇ ਭਾਰੂ ਹੁੰਦੀ ਜਾ ਰਹੀ ਹੈ, ਉੱਥੇ ਹੀ ਕਵੀਰਾਜ ਮਹਾਂਕਵੀ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਮਹਾਨ ਰਚਨਾ, ਉਹਨਾਂ ਦੀ ਮਹਾਨ ਲਿਖਣ ਸ਼ੈਲੀ, ਮਹਾਨ ਲਿਖਣ ਦਾ ਤਰੀਕਾ, ਬਿਆਨੇ ਜੰਗ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੇ ਲਿਖਿਆ, ਉਹ ਪਿਆਰ ਮੁਹੱਬਤ ਭਾਵਨਾ ਦੇ ਨਾਲ ਪੜ੍ਹਨਾ ਸੁਣਨਾ ਵਿਚਾਰਨਾ ਕਰੀਏ। ਜਿੱਥੇ ਗੁਰੂ ਪਾਤਸ਼ਾਹ ਨੇ ਆਪਣੀ ਦਇਆ ਮਿਹਰ ਕਰਨੀ ਵਿੱਚ ਆਪ ਵਰਤ ਕਰਕੇ ਆਪਣੀ ਕਥਾ ਆਪ ਕਰਵਾਉਣੀ, ਉੱਥੇ ਆਪ ਸੰਗਤ ਅਸੀਸ ਦੇਹੋ ਅਸੀਸ ਬਖਸ਼ਦਿਆਂ ਬੜੇ ਅਦਬ ਔਰ ਪਿਆਰ ਸਹਿਤ ਫਤਿਹ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਜੰਗੇ ਮੈਦਾਨ ਦੇ ਅੰਦਰ ਜੰਗ ਜਿਹੜਾ ਹੈ ਉਹ ਬਹੁਤ ਭਖਿਆ ਹੋਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਕਮਾਣ ਦੇ ਚਿਲੇ ਦੇ ਉੱਤੇ ਚੜ੍ਹਾ ਕਰਕੇ ਤੀਰ ਵੈਰੀਆਂ ਵੱਲ ਨੂੰ ਛੱਡਦੇ ਹੈ। ਜੰਗੇ ਮੈਦਾਨ ਦੇ ਵਿੱਚ ਉਹ ਯੋਧਾ ਨਹੀਂ ਮੰਨਿਆ ਜਾਂਦਾ ਜਿਹੜਾ ਤੀਰ ਵਧੀਆ ਚਲਾਉਣਾ ਜਾਣਦਾ ਹੋਵੇ ਜਾਂ ਬੰਦੂਕ ਵਧੀਆ ਚਲਾਉਂਦਾ ਹੋਵੇ ਜਾਂ ਸ਼ਸਤਰ ਕਿਰਪਾਨ ਆਦਿਕ ਤਲਵਾਰ ਆਦਿਕ ਨੇਜਾ ਆਦਿਕ ਵਧੀਆ ਵਾਹੁੰਦਾ ਹੋਵੇ, ਕਿਉਂਕਿ ਇਹ ਸ਼ਸਤਰ ਕਲਾ ਹੈ। ਸ਼ਸਤਰ ਕਲਾ ਸਿੱਖ ਤਾਂ ਸਕਦਾ ਕੋਈ ਵੀ, ਜਿਵੇਂ ਹੁਣ ਵੀ ਜਿਹੜੇ ਗੁਰੂ ਪਿਆਰੇ ਆ ਉਹ ਸ਼ਸਤਰ ਕਲਾ ਨੂੰ ਸਿੱਖ ਕਰਕੇ ਉਹਦਾ ਪ੍ਰਦਰਸ਼ਨ ਵੀ ਕਰਦੇ ਹੈ। ਇਹ ਇੱਕ ਵੱਖਰੀ ਗੱਲ ਹੈ, ਪਰ ਜੰਗੇ ਮੈਦਾਨ ਦੇ ਵਿੱਚ ਲੜਨਾ ਇੱਕ ਵੱਖਰੀ ਗੱਲ ਹੋਇਆ ਕਰਦੀ ਹੈ। ਕਿਸੇ ਚੀਜ਼ ਦਾ ਪ੍ਰਦਰਸ਼ਨ ਕਰਨਾ, ਉਸ ਕਲਾ ਨੂੰ ਲੋਕਾਂ ਦੇ ਸਾਹਮਣੇ ਵਿਖਾਉਣਾ ਇੱਕ ਵੱਖਰੀ ਗੱਲ ਹੈ, ਕਿਉਂਕਿ ਉੱਥੇ ਨਾ ਤਾਂ ਮੌਤ ਦਾ ਭੈ ਹੈ, ਨਾ ਡਰ ਹੈ, ਨਾ ਆਉਂਦੇ ਤੀਰਾਂ ਦੀ ਕੋਈ ਮਾਰ ਝੱਲਣੀ ਹੈ, ਨਾ ਹੀ ਇਸ ਗੱਲ ਦੀ ਸੋਚ ਹੈ ਦਿਮਾਗ ਦੇ ਵਿੱਚ ਕਿ ਮੈਂ ਇੱਕ ਪਾਸੇ ਨੇਜਾ ਚਲਾ ਰਿਹਾ, ਇੱਕ ਪਾਸੇ ਮੈਂ ਕਿਰਪਾਨ ਚਲਾ ਰਿਹਾ, ਤਲਵਾਰ ਘੁਮਾ ਰਿਹਾ। ਅਤੇ ਉੱਥੇ ਇਹ ਮਨ ਵਿੱਚ ਕੋਈ ਸੋਚ ਨਹੀਂ ਹੈ ਕਿ ਕੋਈ ਮੇਰੇ ਤੀਰ ਮਾਰੇਗਾ, ਕਿਉਂਕਿ ਅਸੀਂ ਸਿਰਫ ਪ੍ਰਦਰਸ਼ਨ ਕਰ ਰਹੇ ਹਾਂ, ਅਸੀਂ ਸਿਰਫ ਸ਼ੋਅ ਆਫ ਕਰ ਰਹੇ ਹਾਂ ਆਪਣੇ ਮਾਰਸ਼ਲ ਆਰਟ ਨੂੰ, ਅਸੀਂ ਲੋਕਾਂ ਨੂੰ ਵਿਖਾ ਰਹੇ ਹਾਂ ਕਿ ਅਸੀਂ ਇਸ ਕਾਬਲ ਹਾਂ। ਪਰ ਦੂਸਰੇ ਪਾਸੇ ਜੰਗੇ ਮੈਦਾਨ ਵਿੱਚ ਜੂਝਣਾ, ਉੱਥੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੰਗੇ ਮੈਦਾਨ ਦੇ ਵਿੱਚ ਜਿੱਥੇ ਅਸੀਂ ਵੈਰੀ ਨੂੰ ਮਾਰਨ ਵਾਸਤੇ ਪਹੁੰਚੇ ਹੋਏ ਹਾਂ, ਉੱਥੇ ਵੈਰੀ ਵੀ ਸਾਨੂੰ ਮਾਰਨ ਵਾਸਤੇ ਉਸ ਜੰਗੇ ਮੈਦਾਨ ਵਿੱਚ ਪਹੁੰਚਿਆ ਹੋਇਆ। ਜਿੱਥੇ ਅਸੀਂ ਤੀਰ ਚਲਾ ਰਹੇ ਹਾਂ ਅਤੇ ਸਾਹਮਣੇ ਵੈਰੀ ਕੋਈ ਚੁੱਪ ਕਰਕੇ ਨਹੀਂ ਬੈਠਾ ਹੋਏਗਾ, ਉਹ ਵੀ ਤੀਰ ਚਲਾ ਰਿਹਾ, ਉਹ ਵੀ ਬੰਦੂਕਾਂ ਦੀਆਂ ਗੋਲੀਆਂ ਚਲਾ ਰਿਹਾ, ਉਹ ਵੀ ਘੋੜਾ ਦੜਾ ਕੇ ਆ ਰਿਹਾ, ਉਹ ਵੀ ਅੱਖਾਂ ਲਾਲ ਕਰਕੇ ਆ ਰਿਹਾ, ਉਹ ਵੀ ਬੜਾ ਭਾਰੀ ਜੰਗ ਦੇ ਵਿੱਚ ਲਲਕਾਰੇ ਮਾਰਦਾ ਵੈਰੀ ਸਾਡੇ ਵੱਲ ਆ ਰਿਹਾ। ਜੰਗੇ ਮੈਦਾਨ ਵਿੱਚ ਜਦੋਂ ਲੜਦਾ ਨਾ ਜੀ ਕੋਈ, ਵੱਖਰੀ ਗੱਲ ਹੈ, ਉਹ ਜਿੱਤੇਗਾ ਜਾਂ ਹਾਰੇਗਾ ਇਹ ਬਾਅਦ ਦੀ ਗੱਲ ਹੋਇਆ ਕਰਦੀ ਹੈ। ਜੰਗੇ ਮੈਦਾਨ ਭਾਵੇਂ ਕੋਈ ਜਿੱਤਦਾ ਅਤੇ ਭਾਵੇਂ ਕੋਈ ਹਾਰਦਾ, ਪਰ ਜੰਗ ਦੇ ਮੈਦਾਨ ਵਿੱਚ ਲੜਨ ਵਾਲਾ ਸੂਰਮਾ ਗਿਣਿਆ ਜਾਇਆ ਕਰਦਾ, ਭਾਵੇਂ ਉਹ ਮਰ ਹੀ ਜਾਵੇ, ਭਾਵੇਂ ਉਹ ਹਾਰ ਹੀ ਜਾਵੇ। ਇਸ ਗੱਲ ਨੂੰ ਚੇਤੇ ਰੱਖਿਓ, ਕਾਰਨ ਕਿਉਂਕਿ ਉਹਨੇ ਸਭ ਤੋਂ ਪਹਿਲਾਂ ਆਪਣੇ ਅੰਦਰ ਵਿੱਚੋਂ ਮੌਤ ਦੇ ਡਰ ਨੂੰ ਕੱਢ ਦਿੱਤਾ। ਉਹ ਇਸ ਗੱਲ ਤੋਂ ਨਿਸ਼ੰਕ ਹੋ ਗਿਆ ਵੀ ਜੇ ਮੈਂ ਮਰ ਗਿਆ ਤਾਂ ਕੋਈ ਗੱਲ ਨਹੀਂ, ਹੁਣ ਉਹ ਜੰਗੇ ਮੈਦਾਨ ਦੇ ਵਿੱਚ ਵੈਰੀ ਦੀ ਗੋਲੀ ਸਾਹਮਣੇ ਖੜ੍ਹਾ, ਇਹਦਾ ਮਤਲਬ ਹੈ ਕਿ ਉਹ ਸੂਰਮਾ ਹੈ। ਅਤੇ ਐਸੇ ਸੂਰਮੇ ਜਿਨ੍ਹਾਂ ਨੇ ਮੌਤ ਦੇ ਡਰ ਨੂੰ, ਭੈ ਨੂੰ ਆਪਣੇ ਵਿੱਚੋਂ ਮੁਕਾ ਰੱਖਿਆ, ਧੰਨ ਬਾਬਾ ਅਜੀਤ ਸਿੰਘ ਸਾਹਿਬ ਜੰਗੇ ਮੈਦਾਨ ਦੇ ਵਿੱਚ। ਕੋਈ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਹੈ, ਜੰਗ ਦਾ ਕੋਈ ਬਹੁਤਾ ਜ਼ਿਆਦਾ ਤਜਰਬਾ ਨਹੀਂ ਹੈ, ਪਰ ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਗੁਰੂ ਪਾਤਸ਼ਾਹ ਦੀ ਮਿਹਰ ਹੈ, ਚੰਗੇ ਉਸਤਾਦਾਂ ਦੇ ਚੰਡੇ ਹੋਏ ਆ, ਚੰਗੇ ਉਸਤਾਦਾਂ ਦੇ ਸਿਖਾਏ ਹੋਏ ਹੈ। ਇਸ ਕਰਕੇ ਇਹ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਕਵੀ ਜੀ ਕਹਿੰਦੇ ਹੈ ਇਹ ਬੜੀ ਵੱਡੀ ਕਲਾ ਹੈ ਕਿ ਇਕੱਲਾ ਘੋੜੇ 'ਤੇ ਸਵਾਰ ਨਹੀਂ ਹੈ, ਇਹ ਘੋੜੇ 'ਤੇ ਸਵਾਰ ਹੋ ਕਰਕੇ ਤੀਰ ਵੀ ਜਿਹੜੇ ਨਾਲ ਨਾਲ ਚਲਾ ਰਹੇ ਹੈ। ਕਿਉਂਕਿ ਆਪਾਂ ਇਸ ਗੱਲ ਨੂੰ ਸਿਰਫ ਦੋ ਅੱਖਰਾਂ ਵਿੱਚ ਕਹਿ ਕੇ ਅੱਗੇ ਜਾ ਸਕਦੇ ਹਾਂ, ਪਰ ਮੇਰਾ ਸੁਭਾਅ ਹੁੰਦਾ ਕਿ ਉਸ ਗੱਲ ਨੂੰ ਥੋੜ੍ਹਾ ਹੋਰ ਬਰੀਕੀ ਨਾਲ ਵਿਚਾਰਿਆ ਜਾਏ ਅਤੇ ਗੱਲ ਦੀ ਗਹਿਰਾਈ

ਚਲਾ ਰਹੇ, ਤੀਰ ਨਿਸ਼ਾਨੇ 'ਤੇ ਲਾ ਰਹੇ, ਘੋੜਾ ਭੱਜਿਆ ਜਾ ਰਿਹਾ, ਘੋੜਾ ਦੌੜ ਰਿਹਾ, ਘੋੜਾ ਉੱਚੀਆਂ ਨੀਵੀਆਂ ਟਪੂਸੀਆਂ ਲੈ ਰਿਹਾ। ਪਰ ਬਾਬਾ ਅਜੀਤ ਸਿੰਘ ਸਾਹਿਬ ਦਾ ਕਿੱਡਾ ਅਭਿਆਸ ਹੋਏਗਾ, ਕਿੱਡਾ ਉਹਨਾਂ ਦਾ ਸਖਤ ਅਭਿਆਸ ਹੋਏਗਾ। ਉਹ ਦੌੜੇ ਜਾਂਦੇ, ਭੱਜੇ ਜਾਂਦੇ, ਘੋੜੇ ਦੇ ਉੱਪਰ ਸਵਾਰੀ ਕਰ ਰਹੇ ਹੈ, ਔਰ ਜਿਹੜੇ ਤੀਰ ਨੇ ਉਹ ਵੈਰੀਆਂ ਦੇ ਮੱਥਿਆਂ ਦੇ ਵਿੱਚ ਉਹਨਾਂ ਦੇ ਨਿਸ਼ਾਨੇ ਵੱਜ ਰਹੇ ਹੈ।

ਜਦੋਂ ਕੰਨਾਂ ਤੱਕਰ ਖਿੱਚ ਕੇ ਛੱਡਿਆ ਤੀਰ ਨਾ ਬਾਬਾ ਅਜੀਤ ਸਿੰਘ ਸਾਹਿਬ ਨੇ, ਜਿਸ ਦੇ ਵੀ ਮੱਥੇ ਦੇ ਵਿੱਚ ਵੱਜਦਾ ਹੈ, ਜਿਸ ਦੀ ਵੀ ਛਾਤੀ ਨੂੰ ਵਿੰਨਦਾ, ਇੱਕੋ ਹੀ ਤੀਰ ਕਾਫੀ ਹੈ ਵੈਰੀ ਦੀ ਜਾਨ ਕੱਢਣ ਵਾਸਤੇ, ਇੱਕੋ ਤੀਰ ਉਹਦਾ ਜਿਹੜਾ ਵੈਰੀ ਦਾ ਖਾਤਮਾ ਕਰ ਦਿੰਦਾ। ਕਿਉਂਕਿ ਤੀਰ ਦੀ ਜਿਹੜੀ ਏਡੀ ਤਾਕਤ ਹੈ, ਤੀਰ ਦੇ ਵਿੱਚ ਏਡੀ ਪਾਵਰ ਹੈ ਕਿ ਜਦੋਂ ਕਿਸੇ ਦੀ ਛਾਤੀ ਦੇ ਵਿੱਚ ਵੱਜਦਾ ਹੈ, ਤੀਰ ਏਡੇ ਵੇਗ ਨਾਲ ਆਉਂਦਾ, ਇੱਦਾਂ ਕਹੋ ਜਿੱਦਾਂ ਕੋਈ ਆਈ ਹੋਈ ਚੀਜ਼ ਘੋੜੇ 'ਤੇ ਬੈਠੇ ਬੰਦੇ ਨੂੰ ਗੋਦੀ ਚੁੱਕੇ ਲੈ ਗਈ ਹੋਵੇ। ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਤੀਰ ਮਾਰਦੇ ਹੈ, ਉਹ ਜਿਹੜਾ ਸਾਹਮਣੇ ਵਾਲਾ ਹਵਾ ਦੇ ਵਿੱਚ ਉੱਡਦਾ, ਕਿਉਂਕਿ ਤੀਰ ਦਾ ਵੇਗ ਇੰਨਾ, ਤੀਰ ਇੰਨੀ ਤੇਜ਼ੀ ਦੇ ਨਾਲ ਛਾਤੀ ਦੇ ਵਿੱਚ ਮੱਥੇ ਦੇ ਵਿੱਚ ਵੱਜਦਾ, ਉਡਾ ਕਰਕੇ ਹਵਾ ਵਿੱਚ ਜ਼ਮੀਨ 'ਤੇ ਸੁੱਟ ਦਿੰਦਾ ਅਤੇ ਡਿੱਗਣ ਸਾਰ ਵੈਰੀ ਦੀ

ਜੇ ਕਹਿਣ ਲੱਗੇ ਇਹਨਾਂ ਦੇ ਜਿਹੜਾ ਘੋੜਾ ਹੈ ਇਹਦੇ ਵਿੱਚ ਚੰਚਲਤਾ ਬਹੁਤ ਹੈ, ਚੰਚਲਤਾ ਦਾ ਭਾਵ ਇਹ ਬੜੇ ਆਨੰਦ ਪ੍ਰਸੰਨ ਘੋੜੇ ਹੈ, ਇਹਨਾਂ ਦੇ ਮਨ ਵਿੱਚ ਵੀ ਡਰ ਨਹੀਂ ਹੈ। ਜਿਵੇਂ ਆਮ ਜਿਹੜਾ ਕੋਈ ਪਸ਼ੂ ਹੋਵੇ, ਭਾਵੇਂ ਘੋੜਾ ਹੋਵੇ, ਕੋਈ ਵੀ ਜਾਨਵਰ ਹੋਵੇ, ਜਦੋਂ ਉਸਨੂੰ ਤੁਸੀਂ ਕੋਈ ਡੰਡਾ ਇਤਿਆਦਕ ਵਿਖਾ ਦਈਏ ਤਾਂ ਦੌੜ ਪੈਂਦਾ, ਡਰ ਪੈਂਦਾ, ਭੱਜ ਪੈਂਦਾ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਥੋੜ੍ਹਾ ਜਿਹਾ ਬਰੀਕੀ ਨਾਲ ਸਮਝਣ ਦਾ ਯਤਨ ਕਰਾਂਗੇ, ਜੰਗ ਵਾਲੇ ਘੋੜੇ ਹੋਰ ਹੁੰਦੇ ਆ, ਬਰਾਤਾਂ ਵਾਲੇ ਘੋੜੇ ਹੋਰ ਹੁੰਦੇ ਆ। ਬਰਾਤਾਂ ਵਾਲੇ ਘੋੜਿਆਂ 'ਤੇ ਬੈਠ ਕੇ ਕਦੇ ਜੰਗਾਂ ਨਹੀਂ ਜੇ ਲੜੀਆਂ ਜਾਂਦੀਆਂ। ਕਾਰਨ, ਕਿਉਂਕਿ ਉਹਨਾਂ ਨੂੰ ਕੋਈ ਡੰਡਾ ਵਿਖਾ ਦੇ ਅਤੇ ਉਹਨਾਂ ਨੇ ਦੌੜ ਜਾਣਾ, ਭੱਜ ਜਾਣਾ। ਪਰ ਜੰਗ ਵਾਲਾ ਘੋੜਾ ਏਡਾ ਤਿਆਰ ਕੀਤਾ ਹੁੰਦਾ ਕਿ ਭਾਵੇਂ ਤੋਪ ਦੇ ਗੋਲੇ ਚੱਲੀ ਜਾਣ, ਗੋਲੀਆਂ 'ਤੇ ਵੱਖਰੀ ਗੱਲ ਹੈ, ਭਾਵੇਂ ਤੋਪ ਦੇ ਗੋਲੇ ਚੱਲਦੇ ਆ, ਵੱਡਾ ਵੱਡਾ ਖੜਾਕ ਹੁੰਦਾ, ਪਰ ਜੰਗ ਦੇ ਮੈਦਾਨ ਦਾ ਘੋੜਾ ਕਦੇ ਵੀ ਡਰ ਕੇ ਭੱਜਦਾ ਨਹੀਂ ਜੇ ਹੁੰਦਾ। ਉਹ ਉੱਪਰ ਬੈਠੇ ਹੋਏ ਸਵਾਰ ਨੂੰ ਨਾ ਤਾਂ ਡਿੱਗਦਾ, ਨਾ ਆਪ ਡਿੱਗਦਾ, ਅਤੇ ਨਾਲੇ ਉਹਨੂੰ ਨਹੀਂ ਡਿੱਗਣ ਦਿੰਦਾ। ਨਹੀਂ ਆਮ ਤੁਸੀਂ ਕਿਤੇ ਨਿੱਕਾ ਜਿਹਾ ਪਟਾਕਾ ਚਲਾ ਦਿਓ, ਜਿਹੜੇ ਜਾਨਵਰ ਆ ਉਹ ਡਰ ਕੇ ਭੱਜ ਜਾਂਦੇ ਆ। ਤਾਕਤ ਹੈ ਜਾਨਵਰਾਂ ਵਿੱਚ, ਪਰ ਜਾਨਵਰਾਂ ਦੇ ਅੰਦਰ ਏਡਾ ਦਿਲ ਨਹੀਂ ਹੈ ਕਿ ਉਹ ਪਟਾਕੇ ਦੀ ਆਵਾਜ਼ ਸੁਣ ਕੇ ਉੱਥੇ ਖੜ ਸਕਣ। ਪਰ ਜੰਗੇ ਮੈਦਾਨ 'ਚ ਕਿੱਡੀ ਹਾਹਾਕਾਰ ਮੱਚ ਰਹੀ ਹੈ, ਉੱਥੇ ਗੋਲੀਆਂ ਚੱਲ ਰਹੀਆਂ, ਆਵਾਜ਼ਾਂ ਆ ਰਹੀਆਂ, ਢਾਲਾਂ ਇੱਕ ਦੂਜੇ ਦੇ ਨਾਲ, ਕਿਰਪਾਨਾਂ ਦੇ ਨਾਲ ਖੜਕ ਰਹੀਆਂ। ਪਰ ਇਹ ਜੰਗੇ ਮੈਦਾਨ ਦੇ ਘੋੜੇ ਇਹ ਵੱਖਰੇ ਹੋਇਆ ਕਰਦੇ ਆ। ਤਕਰੀਬਨ ਜੇ ਆਪ ਜੀ ਨੇ ਪਹਿਲਾਂ ਜੰਗੇ ਮੈਦਾਨ ਦਾ ਹਾਲੇ ਬਿਆਨ ਆਪ ਜੀ ਨੇ ਸਰਵਣ ਕੀਤਾ ਹੋਏਗਾ, ਤਕਰੀਬਨ ਜਿਨ੍ਹਾਂ ਘੋੜਿਆਂ ਉੱਤੇ ਜੰਗਾਂ ਲੜੀਆਂ ਜਾ ਰਹੀਆਂ, 7.5 ਫੁੱਟ ਕੱਦ ਹੈ ਇਸ ਦਾ, ਘੋੜੇ ਦਾ 7.5 ਫੁੱਟ ਕੱਦ ਹੈ, ਅਤੇ ਤਕਰੀਬਨ 6 ਫੁੱਟ ਉੱਚਾ ਬੰਦਾ ਬੈਠਾ ਹੁੰਦਾ ਘੋੜੇ ਦੇ ਉੱਤੇ, ਜਿਹਦਾ ਕੱਦ 7.5 ਫੁੱਟ ਹੋਵੇ ਨਾ ਘੋੜੇ ਦਾ, 7.5 ਫੁੱਟ 'ਤੇ ਹੀ ਪਹੁੰਚ ਜਾਂਦੇ, ਗਰਦਨ ਸਮੇਤ ਕੱਦ ਗਿਣਿਆ ਜਾਂਦਾ ਹੁੰਦਾ ਘੋੜੇ ਦਾ। ਅਤੇ ਜਿਹੜੀ ਬੈਠਣ ਵਾਲੀ ਕਾਠੀ ਹੈ ਜਿੱਥੇ ਬੰਦਾ ਬੈਠਦਾ, ਤਕਰੀਬਨ ਆਮ ਜਿਹੜੇ ਜੰਗੇ ਮੈਦਾਨ ਦੇ ਘੋੜੇ ਹੁੰਦੇ ਸੀ ਉਹ 5.5 ਤੋਂ 6 ਫੁੱਟ ਦੇ ਦਰਮਿਆਨ ਉੱਤੇ, ਇੰਨੀ ਉੱਪਰ ਬੰਦਾ ਬੈਠ ਕੇ ਉਹਦੇ ਉੱਤੇ ਲੜਦਾ ਹੈ, ਜੂਝਦਾ ਹੈ। ਅਤੇ ਉੱਪਰ ਬੈਠ ਕੇ ਬੰਦਾ ਜੂਝਦਾ, ਲੜਦਾ, ਤੀਰ ਚਲਾ ਰਿਹਾ, ਅਤੇ ਕਦੇ ਉਹ ਨੇਜੇ ਦੇ ਨਾਲ ਕਿਸੇ 'ਤੇ ਵਾਰ ਕਰ ਰਿਹਾ। ਅਤੇ ਕਵੀ ਜੀ ਲਿਖਦੇ ਹੈ, ਬਾਬਾ ਅਜੀਤ ਸਿੰਘ ਸਾਹਿਬ ਦਾ ਘੋੜਾ ਚੰਚਲ ਹੈ, ਚੰਚਲ ਦਾ ਭਾਵ ਇਹ ਆਪਣੇ ਆਪ ਨੂੰ ਵੀ ਤੀਰਾਂ ਤੋਂ

ਜਿੱਥੇ ਉਹਨਾਂ ਦਾ ਘੋੜਾ ਚੰਚਲ ਹੈ, ਬਾਬਾ ਅਜੀਤ ਸਿੰਘ ਸਾਹਿਬ ਆਪ ਵੀ ਬੜੀ ਚੰਚਲ ਬਿਰਤੀ ਦੇ ਆ। ਚੰਚਲ ਦਾ ਭਾਵ ਇੱਥੇ ਸ਼ਰਾਰਤੀ ਨਹੀਂ ਹੋਏਗਾ, ਚੰਚਲ ਦਾ ਭਾਵ ਹੈ ਤੇਜ਼ੀ ਹੋਏਗਾ। ਤੇਜ਼ੀ ਭਾਵ ਕਿ ਉਹਨਾਂ ਦੇ ਤੀਰ ਚਲਾਉਣ ਦੀ ਤੇਜ਼ੀ ਬਹੁਤ ਜ਼ਿਆਦਾ ਹੈ। ਜਦੋਂ ਜੰਗੇ ਮੈਦਾਨ 'ਚ ਕੋਈ ਘੋੜੇ ਉੱਤੇ ਸਵਾਰ ਹੋ ਕਰਕੇ ਤੀਰ ਚਲਾਉਂਦਾ ਸੀ ਅਤੇ ਘੱਟੋ ਘੱਟ ਦੋ ਜਿਹੜੇ ਬੰਦੇ ਹੁੰਦੇ ਆ ਨਾ ਉਹਦੇ ਨਾਲ ਨਾਲ ਤੁਰਦੇ ਹੁੰਦੇ ਸੀ, ਹੋਰ ਤੀਰਾਂ ਦੇ ਭੱਥੇ ਲੈ ਕਰਕੇ ਵੀ ਇੱਕ ਤੀਰ ਦਾ ਭੱਥਾ ਖਤਮ ਹੋਏਗਾ, ਨਾਲ ਦੀ ਨਾਲ ਆਪਾਂ ਦੂਜਾ ਫੜਾ ਦੇਣਾ। ਜਿਵੇਂ ਅੱਜ ਕੱਲ੍ਹ ਤਾਂ

ਵੈਪਨਸ ਜਿਹੜੇ ਨੇ ਉਹ ਚੇਂਜ ਹੋ ਗਏ। ਅੱਜ AK-47 ਹੈ, AK-96 ਹੈ, ਬੜੇ ਤਰ੍ਹਾਂ ਤਰ੍ਹਾਂ ਦੇ ਵੈਪਨਸ ਨੇ, ਬੜੇ ਤਰ੍ਹਾਂ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਜੰਗਾਂ ਲੜੀਆਂ ਜਾਂਦੀਆਂ। ਅਤੇ ਜਦੋਂ ਉਹਨਾਂ ਵਿੱਚ ਮੈਗਜ਼ੀਨਾਂ ਲੋਡ ਹੁੰਦੀਆਂ ਨਾ ਜੀ, ਉਹ ਮੈਗਜ਼ੀਨਾਂ ਜੰਗੇ ਮੈਦਾਨ 'ਚ ਜਾ ਕੇ ਨਹੀਂ ਲੋਡ ਕੀਤੀਆਂ ਜਾਂਦੀਆਂ। ਘੱਟੋ ਘੱਟ ਜੇ ਕੋਈ ਜੰਗੇ ਮੈਦਾਨ 'ਚ ਲੜਨ ਵਾਸਤੇ ਪਹੁੰਚਿਆ ਤਾਂ ਉਹ ਆਪਣੇ ਨਾਲ ਆਪਣੇ ਸਰੀਰ ਉੱਤੇ ਘੱਟੋ ਘੱਟ 30-40 ਮੈਗਜ਼ੀਨ ਜਿਹੜੇ ਨੇ ਉਹ ਭਰ ਕੇ ਰੱਖਦਾ ਹੁੰਦਾ, ਜਦੋਂ ਉਹਨੂੰ ਪਤਾ ਹੋਵੇ ਵੀ ਮੈਂ ਸਾਹਮਣੇ ਮੁਕਾਬਲਾ ਕਰਨਾ। ਭਾਵ ਕਿ ਬੜੇ ਭਾਰੀ ਸਰੀਰ ਦੇ ਬੰਦੇ, ਭਾਰੀ ਭਾਵ ਕਿ ਤਾਕਤਵਰ, ਕਿਉਂਕਿ ਇੱਕ ਜਿਹੜੀ ਅਮੂਮਨ ਇੱਕ ਜਿਹੜੀ ਗੋਲੀ ਹੁੰਦੀ ਹੈ ਵੱਡੀ ਬੰਦੂਕ ਵਿੱਚ ਪੈਣ ਵਾਲੀ, ਜੇ ਤਾਂ ਜ਼ਿਆਦਾ ਵੱਡੀ ਹੈ AWM ਵਰਗੀਆਂ ਨੇ, ਉਹਨਾਂ ਦੀ ਗੋਲੀ ਦਾ ਵੇਟ ਹੀ ਤਕਰੀਬਨ 400 ਗ੍ਰਾਮ ਹੁੰਦਾ ਇੱਕ ਗੋਲੀ ਦਾ, ਅੱਧੇ ਕਿਲੋ ਦੀ ਗੋਲੀ ਹੁੰਦੀ ਹੈ ਇੱਕ ਜਿਹੜੀ ਵੱਡੀ ਉਹਦੇ ਵਿੱਚ ਬੰਦੂਕ 'ਚ ਪੈਂਦੀ ਅੱਜ ਕੱਲ੍ਹ, ਪਰ ਜਿਹੜੀਆਂ ਆਮ ਪੈਂਦੀਆਂ ਉਹਨਾਂ ਦਾ ਵੇਟ ਵੀ 100-150 ਗ੍ਰਾਮ ਹੋ ਜਾਂਦਾ। ਭਾਵ ਕਿ ਹੁਣ 30-40 ਮੈਗਜ਼ੀਨਾਂ ਭਰ ਕੇ ਰੱਖੀਆਂ ਅਤੇ ਇੱਕ ਮੈਗਜ਼ੀਨ ਦੇ ਵਿੱਚ ਘੱਟੋ ਘੱਟ ਨਾ ਕਰਦੇ 50 ਤੋਂ 55 ਜਿਹੜੀਆਂ ਗੋਲੀਆਂ ਪੈ ਜਾਂਦੀਆਂ। ਕਹਿਣ ਦਾ ਭਾਵ ਉਹ ਆਪਣੀ ਤਿਆਰੀ ਕਰਕੇ, ਪ੍ਰਿਪਰੇਸ਼ਨ ਕਰਕੇ ਉਹ ਚੱਲਦੇ ਆ। ਬੰਦੂਕ ਇੱਕ ਹੈ ਪਰ ਗੋਲੀਆਂ ਦੇ ਮੈਗਜ਼ੀਨ ਬੜੇ ਭਰੇ ਹੋਏ ਆ। ਹੁਣ ਇਹਨਾਂ ਮੈਗਜ਼ੀਨਾਂ ਨੂੰ ਬਦਲ ਲਓ ਪੱਥਿਆਂ ਦੇ ਨਾਲ, ਉਸ ਵੇਲੇ ਤੀਰ ਚੱਲਦੇ ਸੀ ਅਤੇ ਪੱਥਾ ਜਿਹੜਾ ਤੀਰ ਦਾ ਉਹ ਆਪਣੇ ਮੋਢੇ 'ਤੇ ਤਾਂ ਟੰਗਿਆ ਹੁੰਦਾ ਸੀ, ਪਰ ਨਾਲ ਜਿਹੜੇ ਤੁਰਨ ਵਾਲੇ ਸਾਥੀ ਹੁੰਦੇ ਸੀ ਨਾ, ਉਹਨਾਂ ਦੇ ਮੋਢਿਆਂ 'ਤੇ ਦੋ ਦੋ ਪੱਥੇ ਟੰਗੇ ਹੁੰਦੇ ਸੀ ਤੀਰਾਂ ਦੇ ਭਰੇ ਹੋਏ, ਤਾਂ ਕਿ ਜਿਹੜਾ ਉੱਪਰ ਬੈਠਾ ਉਹਨੂੰ ਤੀਰਾਂ ਦੀ ਕਮੀ ਨਾ ਹੋਵੇ, ਉਹਨੂੰ ਤੀਰਾਂ ਦੀ ਕਮੀ ਮਹਿਸੂਸ ਨਾ ਹੋਵੇ। ਅਤੇ ਕਹਿਣ ਲੱਗੇ ਬਾਬਾ ਅਜੀਤ ਸਿੰਘ ਸਾਹਿਬ ਦੀ ਚੰਚਲਤਾ ਬਹੁਤ ਹੈ, ਤੇਜ਼ੀ ਬਹੁਤ ਹੈ ਸਰੀਰ ਵਿੱਚ, ਤੇਜ਼ੀ ਦੇ ਕਾਰਨ ਉਹ ਇੱਕੋ ਦਮ ਦੇ ਵਿੱਚ ਕਈ ਜਿਹੜੇ ਤੀਰ ਨੇ, ਇੱਕ ਮਿੰਟ ਦੇ ਵਿੱਚ ਕਈ ਤੀਰ ਚਲਾ ਦਿਆ ਕਰਦੇ ਆ। ਇੱਥੇ ਇੱਕ ਮੈਂ ਰੋਕ ਕੇ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਥਾਏ 7 ਮਹਾਂਪੁਰਖ ਬਚਨ ਸੁਣਾਉਂਦੇ ਆ ਕਿ ਇੱਕ ਮਿੰਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਮਾਣ ਦੇ ਵਿੱਚੋਂ 60 ਤੀਰ ਚਲਾ ਦਿਆ ਕਰਦੇ ਸੀ ਖਾਲਸਾ ਜੀ। ਮੱਗੇ ਵੀ ਇਹ ਕਈ ਥਾਵਾਂ 'ਤੇ ਬਚਨ ਕਰਨਾ ਹੁੰਦਾ, ਇੱਕ ਮਿੰਟ ਵਿੱਚ 60 ਤੀਰ, ਮਤਲਬ ਕਿ ਪਰ ਸਕਿੰਟ ਇੱਕ ਤੀਰ ਚੱਲਦਾ ਸੀ। ਅਤੇ ਆਪਾਂ ਜੇਕਰ ਇੱਦਾਂ ਮੰਨ ਲਓ ਤੀਰ ਚੁੱਕਿਆ, ਚਿਲੀ 'ਤੇ ਚੜ੍ਹਾਇਆ, ਖਿੱਚਿਆ ਅਤੇ ਛੱਡਿਆ, ਅਤੇ ਮੈਨੂੰ ਲੱਗਦਾ ਆਮ ਬੰਦਾ ਇੱਦਾਂ 10-15 ਵਾਰੀ ਵੀ ਇਹ ਜਿਹੜੀ ਹੈ ਵਰਕਆਊਟ ਨਹੀਂ ਕਰ ਸਕਦਾ। ਆਪਾਂ ਚਲਾਉਣਾ ਨਹੀਂ ਤੀਰ, ਸਿਰਫ ਵਰਕਆਊਟ ਕਰਨਾ, ਆਪਾਂ ਕਰਕੇ ਵੇਖਣਾ ਮੈਂ ਚਲਾ ਸਕਦਾ। ਅਤੇ ਜਿਹੜੀ ਉਹ ਚਿਲੀ ਸੀ ਨਾ ਖਿੱਚਣ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਣ ਦੀ, ਉਹਨੂੰ ਖਿੱਚਣ 'ਤੇ ਇੰਨਾ ਜ਼ੋਰ ਲੱਗਦਾ ਸੀ ਜਿੱਦਾਂ ਅਸੀਂ ਇੱਕ ਹੱਥ ਦੇ ਨਾਲ ਤਕਰੀਬਨ 2 ਕੁਇੰਟਲ ਵਜ਼ਨ ਚੁੱਕਣਾ ਹੋਵੇ, ਇੰਨਾ ਜ਼ੋਰ ਲੱਗਦਾ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਕਮਾਣ ਸੀ, ਏਡੀ ਉਸ ਦੀ ਪਾਵਰ ਸੀ। ਚਲੋ ਕੱਲ੍ਹ ਨੂੰ ਵੀ ਸਮਾਂ ਹੈ, ਥੋੜ੍ਹਾ ਹੋਰ ਇਹਨੂੰ ਵਿਸਥਾਰ ਨਾਲ ਤੁਹਾਨੂੰ ਸੁਣਾਉਣ ਦਾ ਯਤਨ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰ ਕੈਸੇ ਬਾ ਕਮਾਲ ਸੀ, ਇਹਨਾਂ ਸ਼ਸਤਰਾਂ ਦਾ ਵੇਗ ਹੋਇਆ ਕਰਦਾ ਹੈ ਆਪਣਾ। ਇਹਨੇ ਵੀ ਕਿਸੇ ਨੇ ਗੱਲ ਕਿਰਪਾਨ ਪਾ ਲਈ, ਕਿਰਪਾਨ ਦਾ ਸਿਰਫ ਇਹ ਨਹੀਂ, ਕਿਰਪਾਨ ਦੇ ਅੰਦਰ ਕਿੱਡੀ ਕੁ ਤਾਕਤ ਹੈ, ਉਹ ਆਪਣੇ ਅੰਦਰ ਕਿੰਨੀ ਕੁ ਤਾਕਤ ਸਮੋਹ ਕਰਕੇ ਬੈਠੀ ਹੈ, ਇਹ ਮਾਇਨੇ ਰੱਖਦੀ ਹੈ ਗੱਲ। ਉਹ ਕਿਸ ਧਾਤ ਦੀ ਬਣੀ ਹੈ ਅਤੇ ਉਹਦੇ ਅੰਦਰ ਕਿੰਨੀ ਤਾਕਤ ਹੈ ਅਤੇ ਕਿੰਨੇ ਤਾਕਤ ਨਾਲ ਉਹ ਮਾਰਾਂਗੇ ਅਤੇ ਕਿਸ ਨੂੰ ਉਹ ਕਤਲ ਕਰ ਸਕਦੀ ਹੈ, ਕਿਸ ਨੂੰ ਉਹ 2 ਫਾੜ ਕਰ ਸਕਦੀ ਹੈ। ਅਤੇ ਬਾਬਾ ਅਜੀਤ ਸਿੰਘ ਸਾਹਿਬ ਇਹ ਤਾਂ ਯੋਧੇ ਹੈ, ਇਹਨਾਂ ਵਾਸਤੇ ਤਾਂ ਕਹਿਣ ਦੀ ਕੋਈ ਗੱਲ ਹੀ ਨਹੀਂ, ਸੂਰਮੇ ਹੈ, ਚੜ੍ਹਦੀ ਕਲਾ ਹੈ, ਤਕਰੀਬਨ 6 ਫੁੱਟ ਤੋਂ ਪਲੱਸ ਬਾਬਾ ਸਾਹਿਬ ਜੀ ਦਾ ਆਪਣਾ ਕੱਦ ਹੈ, ਅਤੇ ਯੋਧੇ ਬੜੇ ਹੈ, ਤਕੜੇ ਹੈ, ਜੁੱਸਾ ਤਕੜਾ ਹੈ, ਡੌਲੇ ਤਕੜੇ ਹੈ, ਸਰੀਰ ਵੈਸੇ ਹੀ ਦਮ ਦਮ ਕਰ ਰਿਹਾ ਕਿਉਂਕਿ ਚੜ੍ਹਦੀ ਜਵਾਨੀ ਦੀ ਉਮਰ ਹੈ, ਅੱਖਾਂ ਵਿੱਚ ਜੋਸ਼ ਹੈ, ਮਸ਼ਹਿਰੇ ਚੜ੍ਹੇ ਹੋਏ ਹੈ, ਡੌਲੇ ਫੜਕ ਰਹੇ ਹੈ, ਅਤੇ ਸਾਹਮਣੇ ਵਾਲਾ ਵੈਰੀ ਤਾਂ ਦੇਖ ਕੇ ਹੀ ਡਰ ਜਾਂਦਾ ਹੈ, ਅਤੇ ਸਾਹਮਣੇ ਤੋਂ ਤੀਰ ਚਲਾਉਂਦੇ ਹੋਣ ਬਾਬਾ ਅਜੀਤ ਸਿੰਘ ਸਾਹਿਬ, ਇਹ ਤਾਂ ਕਹਿਣ ਸੁਣਨ ਤੋਂ ਪਰੇ ਦੀਆਂ ਗੱਲਾਂ। ਅਤੇ ਕਵੀ ਜੀ ਕਹਿਣ ਲੱਗੇ ਬੜੀ ਚੰਚਲਤਾ ਦੇ ਨਾਲ, ਬੜੀ ਤੇਜ਼ੀ ਦੇ ਨਾਲ, ਬੜੇ ਵੇਗ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਤੀਰਾਂ ਦੀ ਵਰਤੋਂ

ਖਾਲੀ ਜਾਂਦਾ ਹੈ ਬਾਬਾ ਅਜੀਤ ਸਿੰਘ ਸਾਹਿਬ ਦਾ, ਨਹੀਂ ਉਹ ਜਾ ਤੇ ਵੈਰੀ ਦੇ ਸਿਰ ਮੱਥੇ ਦੇ ਵਿੱਚ ਵੱਜਦਾ ਹੈ, ਵੈਰੀ ਦੀ ਛਾਤੀ ਦੇ ਵਿੱਚ ਵੱਜਦਾ ਹੈ, ਜਾਂ ਫਿਰ ਵੈਰੀਆਂ ਦੇ ਜਿਹੜੇ ਘੋੜੇ ਹੈ, ਹਾਥੀ ਹੈ, ਉਹਨਾਂ ਦੇ ਨਾਲ ਤੀਰ

ਤੇ ਕਹਿਣ ਲੱਗੇ ਜਦੋਂ ਸਾਹਮਣੇ ਤੋਂ ਕੋਈ ਵੈਰੀ ਤੀਰ ਚਲਾਉਂਦਾ ਹੈ ਤੇ ਬਾਬਾ ਅਜੀਤ ਸਿੰਘ ਸਾਹਿਬ ਚੰਚਲ ਤਰੀਕੇ ਦੇ ਨਾਲ ਆਪਣਾ ਘੋੜਾ ਟਪਾ ਕਰਕੇ ਭਾਵ ਘੋੜੇ ਦੀਆਂ ਛਾਲਾਂ ਮਰਾ ਕਰਕੇ ਉਹਨਾਂ ਤੀਰਾਂ ਤੋਂ ਨਾਲੇ ਤੇ ਆਪ ਬਚਦੇ ਆ ਤੇ ਨਾਲੇ ਆਪਣੇ

ਤੇ ਕਹਿੰਦੇ ਬਾਬਾ ਅਜੀਤ ਸਿੰਘ ਸਾਹਿਬ ਦੇ ਮਨ ਵਿੱਚ ਚਾਹ ਹੈ, ਚਾਹ ਕਾਹਦਾ ਹੈ ਕਿ ਮੈਂ ਜਿੱਤ ਪ੍ਰਾਪਤ ਕਰਨੀ ਹੈ। ਕਵੀ ਜੀ ਲਿਖਦੇ ਹੈ ਕਿ ਬਾਬਾ ਅਜੀਤ ਸਿੰਘ ਜੀਤ ਚਾਹੇ ਤੀਰ ਕੋ ਪ੍ਰਹਾਰ ਤੇ ਇਹ ਸਵਈਏ ਦਾ ਬਚਨ ਹੈ। ਜਦੋਂ ਜਿਵੇਂ ਕਵੀ ਸਾਹਿਬ ਨੇ ਲਿਖਿਆ ਉਸ ਸ਼ੈਲੀ ਦੇ ਵਿੱਚ ਪੜ੍ਹਦੇ ਹਾਂ ਤਾਂ ਫਿਰ ਵੈਸੇ ਹੀ ਕਈ ਵਾਰੀ ਸਮਝ ਆ ਜਾਂਦੀ ਹੈ ਵੀ ਕਵੀ ਸਾਹਿਬ ਕੀ ਲਿਖ ਰਹੇ ਹੈ। ਤੇ ਕਹਿੰਦੇ ਜਿੱਤ ਦਾ ਮਨ ਵਿੱਚ ਚਾਹ ਹੈ ਤੇ ਤੀਰ ਬੜੀ ਵੇਗ ਤੇ ਤੇਜ਼ੀ ਨਾਲ

ਤੇ ਕਵੀ ਜੀ ਲਿਖਦੇ ਆ ਕਹਿੰਦੇ ਨਾਲ ਨਾਲ ਇਹਨਾਂ ਦੇ ਸ਼ਸਤਰਧਾਰੀ ਬੰਦੂਕਧਾਰੀ ਜਿਹੜੇ ਸਿੰਘ ਆ ਉਹ ਚੱਲਦੇ ਆ। ਕਵੀ ਜੀ ਨੇ ਨਾਰਾਜ ਛੰਦ ਦੇ ਅੰਦਰੇ ਬਚਨ ਲਿਖੇ, ਜੀਤ ਸਿੰਘ ਜੀਤ ਚਾਹੇ ਤੀਰ ਕੋ ਪ੍ਰਹਾਰ ਤੇ, ਤੁਰੰਗ ਏਕ ਸੰਗ ਸਿੰਘ ਸੂਰ ਮੇ ਸੰਘਾਰ ਤੇ। ਕਹਿਣ ਲੱਗੇ ਜਦੋਂ ਤੀਰ ਚੱਲਦੇ ਆ ਨਾ, ਇਹਨਾਂ ਤੀਰਾਂ ਨੂੰ ਚੱਲਦਿਆਂ ਨੂੰ ਵੇਖ ਕਰਕੇ ਜਿਹੜੇ ਵੈਰੀ ਉਹ ਹੈਰਾਨ ਹੋਈ ਜਾਂਦੇ ਆ, ਤੇ ਬਾਬਾ ਅਜੀਤ ਸਿੰਘ ਸਾਹਿਬ ਤੇ ਜਿੰਨੇ ਤੀਰਾਂ ਦੀ ਵਰਖਾ ਹੋ ਰਹੀ ਹੈ, ਤੇ ਕਹਿਣ ਲੱਗੇ

ਤੋ ਕਹਿਣ ਲੱਗੇ ਇੱਕ ਵਾਰ ਦੇ ਵਿੱਚ ਹੀ ਕਈ ਕਈ ਗੋਲੀਆਂ ਜਿਹੜੀਆਂ ਨੇ ਬੰਦੂਕਾਂ ਦੇ ਵਿੱਚੋਂ ਨਿਕਲਦੀਆਂ ਨੇ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਇੱਦਾਂ ਬੰਦੂਕਾਂ ਨਹੀਂ ਸੀ ਚੱਲਦੀਆਂ, ਬੰਦੂਕਾਂ 'ਚ ਤੋੜਾ ਭਰਿਆ ਜਾਂਦਾ ਹੁੰਦਾ ਸੀ। ਹੋ ਸਕਦਾ ਜਿਹੜੇ ਇਤਿਹਾਸ ਸੁਣਦੇ ਆ ਜਾਂ ਜਿਨ੍ਹਾਂ ਨੂੰ ਉੱਦਾਂ ਜਾਣਕਾਰੀ ਹੋਵੇ ਉਹਨਾਂ ਨੂੰ ਪਤਾ ਹੋਏਗਾ ਕਿ ਜਿਹੜੀ ਬੰਦੂਕ ਹੈ ਉਹਦੇ ਵਿੱਚ ਪਹਿਲਾਂ ਪਟਾਸ, ਸਮਝਣ ਵਾਸਤੇ ਮੈਂ ਬਚਨ ਤੁਹਾਨੂੰ ਕਹਿ ਰਿਹਾ, ਜਿੱਦਾਂ ਪਟਾਸ ਭਰਿਆ ਜਾਂਦਾ ਉਹ ਬੰਦੂਕ ਦੀ ਨਾਲੀ ਵਿੱਚ ਲੋਹੇ ਦੀ ਰਾੜ ਦੇ ਨਾਲ ਦੱਬ ਦੱਬ ਕੇ ਉਹ ਪਟਾਸ ਵਾਂਗੂ ਜਿਹੜਾ ਮਸਾਲਾ ਉਹ ਭਰਿਆ ਜਾਂਦਾ ਹੁੰਦਾ ਸੀ, ਅਤੇ ਫਿਰ ਉਹਦੇ ਉੱਤੇ ਇੱਕ ਲੋਹੇ ਦੀ ਗੋਲੀ, ਲੋਹੇ ਦੀ ਸਿੰਪਲ ਗੋਲੀ ਉਸ ਦੇ ਉੱਤੇ ਰੱਖ ਦਿੱਤੀ ਜਾਂਦੀ ਸੀ, ਉਹ ਵੀ ਪਾਈਪ ਵਿੱਚ ਪਾ ਕੇ ਉੱਤੋਂ ਸਰੀਏ ਨਾਲ ਦੱਬ ਦਿੱਤੀ ਜਾਂਦੀ ਸੀ, ਅਤੇ ਦੂਜੇ ਪਾਸੇ ਜਦੋਂ ਘੋੜਾ ਦੱਬਿਆ ਜਾਂਦਾ ਸੀ ਲੋਹਾ ਲੋਹੇ 'ਤੇ ਵੱਜਦਾ ਸੀ, ਚਿੰਗਾਰੀ ਉੱਠਦੀ ਸੀ, ਚਿੰਗਾਰੀ ਦੇ ਨਾਲ ਉਸ ਪਟਾਸ ਨੂੰ ਅੱਗ ਲੱਗ ਜਾਂਦੀ ਸੀ, ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਜਾਂਦਾ ਸੀ ਪਟਾਸ ਦਾ ਕਿ ਜਿਹੜੀ ਅੱਗੇ ਲੋਹੇ ਦੀ ਗੋਲੀ ਹੁੰਦੀ ਸੀ ਨਾ ਬਹੁਤ ਤੇਜ਼ੀ ਨਾਲ ਨਾਲੀ ਵਿੱਚੋਂ ਨਿਕਲ ਜਾਂਦੀ ਸੀ। ਇੱਦਾਂ ਗੋਲੀ ਚੱਲਦੀ ਹੁੰਦੀ ਸੀ ਪਹਿਲਾਂ, ਹੁਣ ਜਿਹੜੀ ਹੈ ਚੱਲਦੀ ਤਾਂ ਹੁਣ ਵੀ ਇੱਦਾਂ ਹੀ ਹੈ ਕਿਉਂਕਿ ਗੋਲੀ ਤਾਂ ਬਿਲਕੁਲ ਛੋਟੀ ਹੁੰਦੀ ਹੈ, ਜੇ ਕਿਸੇ ਨੇ ਵੇਖਿਆ ਪਿੱਛੇ ਤਾਂ ਪਿੱਤਲ ਦਾ ਖੋਲ ਹੀ ਹੁੰਦਾ, ਇਕੱਲਾ ਪਿੱਤਲ ਦੇ ਖੋਲ ਵਿੱਚ ਕੀ ਪਾਇਆ ਹੁੰਦਾ, ਆਪਾਂ ਸਮਝਣ ਵਾਸਤੇ ਕਹਿ ਲਈਏ ਜਵਲਨਸ਼ੀਲ ਪਦਾਰਥ, ਪਟਾਸ ਪਾਇਆ ਹੁੰਦਾ ਉਹਦੇ 'ਤੇ ਜਿਹੜਾ ਘੋੜੇ ਦਾ ਟੱਪ ਵੱਜਦਾ ਅਤੇ ਉਹ ਜਦੋਂ ਅੱਗ ਲੱਗਦੀ ਹੈ ਅਤੇ ਜਿਹੜੀ ਇੰਨੀ ਕੁ ਗੋਲੀ ਹੁੰਦੀ ਹੈ, ਆਮ ਜਿਹੜਾ ਰਿਵਾਲਵਰ ਹੁੰਦਾ ਉਹ ਗੋਲੀ ਅੱਗੇ ਜਾਂਦੀ ਹੈ, ਬਾਕੀ ਖੋਲ ਅਤੇ ਪਿਸਤੌਲ ਵਿੱਚ ਹੀ ਰਹਿ ਜਾਂਦਾ, ਰਿਵਾਲਵਰ 'ਚ ਹੀ ਰਹਿ ਜਾਂਦਾ। ਇੱਦਾਂ ਗੋਲੀਆਂ ਚੱਲਦੀਆਂ ਸੀ ਪਹਿਲਾਂ, ਅਤੇ ਫਿਰ ਜਦੋਂ ਇੱਦਾਂ ਚੱਲਦੀਆਂ ਹੁੰਦੀਆਂ ਸੀ ਗੋਲੀ ਇੱਕ ਨਹੀਂ ਸੀ ਚਲਾਉਂਦਾ ਬੰਦਾ, ਜਦੋਂ ਸਾਰੇ ਬੰਦੇ ਤੋੜਾ ਭਰ ਲੈਂਦੇ ਸੀ ਨਾ ਗੋਲੀਆਂ ਬੰਦੂਕ ਵਾਲੇ ਬੰਦੇ, ਅਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਹੁਣ ਚਲਾਓ ਕਿਉਂਕਿ ਇੱਕ ਗੋਲੀ ਤੋਂ ਬਚਣਾ ਸੌਖਾ ਹੈ। ਪਰ ਜਦੋਂ ਹੁਣ ਇੱਕੋ ਦਮ ਦੇ ਵਿੱਚ 100 ਬੰਦਾ ਗੋਲੀ ਚਲਾਏਗਾ ਅਤੇ ਭੱਜਣ ਵਾਲਾ ਕਿੱਧਰ ਭੱਜੇਗਾ, ਕਿਸੇ ਨਾ ਕਿਸੇ ਗੋਲੀ ਦੀ ਮਾਰ ਹੇਠ ਤਾਂ ਆ ਹੀ ਜਾਏਗਾ। ਇਸ ਕਰਕੇ ਗੋਲੀ ਜਦੋਂ ਚਲਾਈ ਜਾਂਦੀ ਸੀ ਉਹ ਕਈ ਕਈ ਬੰਦੇ 10-10, 20-20, 50-50 ਬੰਦੇ ਜਦੋਂ ਤੋੜਾ ਭਰ ਲੈਂਦੇ ਸੀ ਫਿਰ ਗੋਲੀ ਚਲਾਉਂਦੇ ਸੀ। ਅਤੇ ਕਵੀ ਜੀ ਕਹਿਣ ਲੱਗੇ ਇੱਦਾਂ ਜਿਹੜੀਆਂ ਗੋਲੀਆਂ ਇਸ ਜੰਗੇ ਮੈਦਾਨ ਵਿੱਚ

ਤੇ ਕਹਿਣ ਲੱਗੇ ਆਸੇ ਪਾਸੇ ਤੋਂ ਕਈਆਂ ਨੇ ਏਦਾਂ ਮੰਨੋ ਵੀ 100 ਬੰਦੇ ਨੇ ਗੋਲੀ ਚਲਾ ਦਿੱਤੀ ਵੈਰੀਆਂ ਦੇ, ਵੈਰੀ ਦਲ ਵਿੱਚੋਂ ਪਹਾੜੀਆਂ ਨੇ ਤਕਰੀਬਨ 100 ਬੰਦਿਆਂ ਨੇ ਇਕੱਠੀ ਗੋਲੀ ਚਲਾ ਦਿੱਤੀ। ਕਈ ਗੋਲੀਆਂ ਤੋਂ ਤੇ ਬਚ ਗਏ ਬਾਬਾ ਅਜੀਤ ਸਿੰਘ ਸਾਹਿਬ, ਪਰ ਇੱਕ ਗੋਲੀ ਜਿਹੜੀ ਛੂਕਦੀ ਹੋਈ ਆਈ ਤੇ ਉਹਨਾਂ ਦੇ ਘੋੜੇ ਦੀ ਛਾਤੀ ਦੇ ਵਿੱਚ ਆਣ ਕਰਕੇ ਲੱਗ ਗਈ, ਤੇ ਜਦੋਂ ਛਾਤੀ ਦੇ ਵਿੱਚ ਲੱਗੀ ਘੋੜਾ ਨਿਡਾ

ਤੇ ਕਹਿਣ ਲੱਗੇ ਜਿਹੜਾ ਘੋੜਾ ਹੈ ਗੋਲੀ ਖਾਣ ਤੋਂ ਬਾਅਦ ਫਿਰ ਵੀ ਕਈ ਮਿੰਟ ਜੰਗੇ ਮੈਦਾਨ ਦੇ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਨੂੰ ਲੈ ਕਰਕੇ ਦੌੜਦਾ ਰਿਹਾ, ਪਰ ਜਿਹੜਾ ਗੋਲੀ ਹੈ ਜਿੱਥੇ ਲੱਗੀ ਸੀ ਖੂਨ ਜ਼ਿਆਦਾ ਵਗਣ ਕਾਰਨ ਬਾਬਾ ਅਜੀਤ ਸਿੰਘ ਸਾਹਿਬ ਦਾ ਜੰਗੇ ਮੈਦਾਨ ਦਾ ਜੰਗੀ ਘੋੜਾ ਇਸ ਜੰਗੇ ਮੈਦਾਨ ਦੇ ਵਿੱਚ ਇੱਕਦਮ

ਕਹਿਣ ਲੱਗੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਨੇ ਮਹਿਸੂਸ ਕੀਤਾ ਕਿ ਮੇਰਾ ਘੋੜਾ ਡਿੱਗਣ ਵਾਲਾ ਹੈ, ਤੇ ਦੋਵੇਂ ਲੱਤਾਂ ਦੇ ਜ਼ੋਰ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਇਸ ਘੋੜੇ ਤੋਂ ਇੱਕੋ ਦਮ ਛਾਲ ਮਾਰ ਕੇ ਜੰਗੇ ਮੈਦਾਨ ਵਿੱਚ ਉਤਰ ਗਏ ਹੈ। ਭਾਵ ਕਿ ਘੋੜਾ ਜਿਹੜਾ ਹੈ ਉਹ ਸ਼ਹੀਦੀ ਪ੍ਰਾਪਤ ਕਰ ਗਿਆ, ਚੜ੍ਹਾਈ ਕਰ ਗਿਆ।

ਤੇ ਕਹਿਣ ਲੱਗੇ ਏਦਾਂ ਹੀ ਤੇਜ਼ੀ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਫੇਰ ਖੜੇ ਹੋ ਗਏ ਜੰਗੇ ਮੈਦਾਨ ਵਿੱਚ। ਘੋੜਾ ਆਪਣਾ ਕਾਰਜ ਪੂਰਾ ਕਰਦਾ ਹੋਇਆ ਜੰਗੇ ਮੈਦਾਨ ਵਿੱਚ ਆਪਣਾ ਸਰੀਰ ਤਿਆਗ ਗਿਆ। ਇਹ ਵੀ ਮੈਂ ਬੇਨਤੀ ਕਰਦਿਆਂ, ਸਾਡੇ ਪੰਥ ਧਰਮ ਦੇ ਅੰਦਰ ਇੱਕੋ ਇੱਕ ਜਾਨਵਰ ਹੈ ਖਾਲਸਾ ਜੀ ਜਿਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਂਦਾ ਹੈ। ਮੈਂ ਬੇਨਤੀ ਕਰਦਿਆਂ ਬੜੇ ਸਿੱਖਾਂ ਦੇ ਮਨ 'ਚ ਸਵਾਲ ਹੋ ਜਾਂਦਾ, ਉੱਦਾਂ ਬੜੇ ਜਾਨਵਰਾਂ ਨੇ ਮਹਾਰਾਜ ਸਾਹਿਬ ਦੀ ਸੇਵਾ ਕੀਤੀ ਹੈ, ਹਾਥੀਆਂ ਨੇ ਸੇਵਾ ਕੀਤੀ ਹੈ, ਹੋਰ ਬੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਮੁਖਾਤਬ ਹੋ ਕਰਕੇ ਜਿਵੇਂ ਪ੍ਰਸਾਦੀ ਹਾਥੀ ਸੀ ਨਾ ਸੇਵਾ ਕੀਤੀ ਹੈ, ਪਰ ਇੱਕੋ ਇੱਕ ਜਾਨਵਰ ਹੈ ਘੋੜਾ ਜਿਹਨੂੰ ਖਾਲਸਾ ਜਾਨ ਭਾਈ ਕਹਿੰਦਾ ਹੈ। ਹੁਣ ਵੀ ਤੁਸੀਂ ਕਦੇ ਨਿਹੰਗ ਸਿੰਘਾਂ ਨੂੰ ਪੁੱਛੋ ਤਾਂ ਉਹ ਘੋੜਾ ਨਹੀਂ ਕਹਿੰਦੇ ਸਿੱਧਾ, ਉਹ ਕਹਿੰਦੇ ਹੈ ਜਾਨ ਭਾਈ। ਜਾਨ ਭਾਈ ਕਿ ਸਾਡੀ ਜਾਨ ਬਚਾਉਣ ਵਾਲਾ, ਜੰਗੇ ਮੈਦਾਨ 'ਚ ਸਾਡੀ ਜਾਨ ਦੀ ਰੱਖਿਆ ਕਰਨ ਵਾਲਾ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਜੰਗੇ ਮੈਦਾਨ ਦੇ ਘੋੜੇ ਵੱਖਰੇ ਹੁੰਦੇ ਆ, ਬਰਾਤਾਂ ਵਾਲੇ ਘੋੜਿਆਂ 'ਤੇ ਜੰਗਾਂ ਨਹੀਂ ਲੜੀਆਂ ਜਾਂਦੀਆਂ ਹੁੰਦੀਆਂ। ਬਰਾਤਾਂ ਵਾਲੇ ਘੋੜੇ 'ਤੇ ਜਿਹੜਾ ਵਿਆਹੁਣ ਜਾਂਦਾ ਉਸ ਦੇ ਕੱਪੜੇ ਖਰਾਬ ਕਰ ਸਕਦੇ ਆ ਡੇਗ ਕੇ, ਉਹ ਜੰਗੇ ਮੈਦਾਨ 'ਚ ਨਹੀਂ ਲੜ ਸਕਦੇ। ਜੰਗੇ ਮੈਦਾਨ ਦੇ ਜਿਹੜੇ ਘੋੜੇ ਹੁੰਦੇ ਉਹਨਾਂ ਨੂੰ ਇੰਨੀ ਅਕਲ ਹੁੰਦੀ ਹੈ ਕਿ ਮੈਂ ਜਿਹੜਾ ਉੱਪਰ ਸਵਾਰੀ ਕਰ ਰਿਹਾ ਨਾ ਮੇਰਾ ਮਾਲਕ, ਮੈਂ ਇਹਦੀ ਜਾਨ ਕਿਵੇਂ ਬਚਾਉਣੀ ਹੈ। ਉਹ ਆਪਣੀ ਜਾਨ ਦਾਅ 'ਤੇ ਲਾ ਕੇ ਉੱਪਰ ਬੈਠੇ ਸਵਾਰ ਦੀ ਜਾਨ ਬਚਾਉਂਦੇ ਆ। ਇਸ ਕਰਕੇ ਨਿਹੰਗ ਸਿੰਘ ਜਿਹੜੇ ਆ ਅੱਜ ਵੀ ਘੋੜਿਆਂ ਨੂੰ ਜਾਨ ਭਾਈ ਕਹਿੰਦੇ ਹੈ। ਇੱਕੋ ਇੱਕ ਜਾਨਵਰ ਹੈ ਘੋੜਾ, ਜਦੋਂ ਜੰਗੇ ਮੈਦਾਨ 'ਚ ਇਹ ਚੜ੍ਹਾਈ ਕਰ ਜਾਏ ਤਾਂ ਇਸ ਨੂੰ ਇਕੱਲਾ ਮਰਿਆ ਨਹੀਂ ਕਹਿੰਦੇ ਵੀ ਘੋੜਾ ਮਰ ਗਿਆ। ਇੱਕੋ ਇੱਕ ਜਾਨਵਰ ਘੋੜਾ ਜਿਸ ਨੂੰ ਕਹਿੰਦੇ ਆ ਵੀ ਘੋੜਾ ਜਾਨ ਭਾਈ ਸ਼ਹੀਦ ਹੋ ਗਿਆ ਜੰਗੇ ਮੈਦਾਨ ਵਿੱਚ। ਅੱਜ ਵੀ ਜਿਹੜਾ ਹੈ ਜੇ ਕਿਸੇ ਨਿਹੰਗ ਸਿੰਘਾਂ ਦਾ ਜਾਨ ਭਾਈ ਘੋੜਾ ਚੜ੍ਹਾਈ ਕਰ ਜਾਏ ਤਾਂ ਉਸ ਦੇ ਬਹੁਤੇ ਕਿਰਿਆ ਕਰਮ ਜਿਹੜੇ ਨੇ ਉਹ ਆਮ ਜਿਵੇਂ ਮਨੁੱਖਾਂ ਦੇ ਹੁੰਦੇ ਆ ਇੱਦਾਂ ਕਰ ਦਿੱਤੇ ਜਾਂਦੇ ਆ, ਕਿਉਂਕਿ ਗੁਰੂ ਸਾਹਿਬ ਦੇ ਵੇਲੇ ਤੋਂ ਘੋੜੇ ਨੂੰ ਜਿਹੜਾ ਹੈ ਦਲ ਪੰਥਾਂ ਦੇ ਅੰਦਰ ਬੜਾ ਸਤਿਕਾਰ ਦਿੱਤਾ ਜਾਂਦਾ ਹੈ। ਔਰ ਇਹ ਵੀ ਬੇਨਤੀ ਕਰਦੇ ਹਾਂ ਅੱਜ ਵੀ ਤੁਸੀਂ ਕਦੇ ਨਿਹੰਗ ਸਿੰਘਾਂ ਦਾ ਮਹੱਲਾ ਚੜ੍ਹਦਾ ਵੇਖੋਗੇ ਜਾਂ ਨਿਹੰਗ ਸਿੰਘ ਕੋਈ ਘੋੜੇ 'ਤੇ ਚੜ੍ਹਨ ਲੱਗੇ, ਉਹ ਅੱਜ ਵੀ ਕਈ ਵਾਰੀ ਘੋੜੇ ਦੇ ਨਾ ਜਿਵੇਂ ਆਪਾਂ ਆਮ ਕਿਸੇ ਵੱਡੇ ਦੇ ਪੈਰੀ ਹੱਥ ਲਾਉਂਦੇ ਹਾਂ ਇੱਦਾਂ ਘੋੜੇ ਨੂੰ ਝੁੱਕ ਕਰਕੇ ਸਲਾਮ ਕੀਤੀ ਜਾਂਦੀ ਹੈ, ਘੋੜੇ ਨੂੰ ਅਦਬ ਦਿੱਤਾ ਜਾਂਦਾ ਹੈ ਅਤੇ ਫਿਰ ਘੋੜੇ 'ਤੇ ਸਵਾਰੀ ਕੀਤੀ ਜਾਂਦੀ ਹੈ। ਹੁਣ ਇਸ ਨੂੰ ਪਿਆਰ ਭਾਵਨਾ ਵਾਲਾ ਤਾਂ ਕੋਈ ਸਮਝ ਸਕਦਾ, ਨਹੀਂ ਤਾਂ ਫਿਰ ਤਰਕਾਂ ਦੇ ਤੀਰ ਚਲਾਉਣ ਵਾਲਿਆਂ ਦਾ ਕੋਈ ਹੱਲ ਨਹੀਂ ਜੇ ਹੋ ਸਕਦਾ ਹੁੰਦਾ। ਮੈਂ ਬੇਨਤੀ ਕਰ ਰਿਹਾ ਸਾਂ ਇਸ ਜੰਗੇ ਮੈਦਾਨ ਦੇ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਘੋੜਾ ਸ਼ਹੀਦੀ ਪ੍ਰਾਪਤ ਕਰ ਗਿਆ ਅਤੇ ਬਾਬਾ ਅਜੀਤ ਸਿੰਘ ਸਾਹਿਬ ਨੇ ਯਕਦਮ ਆਪਣੇ ਆਪ ਨੂੰ ਬਚਾਇਆ ਸੰਭਾਲਿਆ ਅਤੇ ਜੰਗੇ ਮੈਦਾਨ ਦੇ ਵਿੱਚ ਫਿਰ ਜਿਹੜੇ ਤੀਰਾਂ ਦੀ ਵਰਕ

ਤੇ ਕਹਿਣ ਲੱਗੇ ਇੰਨੇ ਨੂੰ ਸੇਵਕ ਨੇ ਵੇਖਿਆ ਕਿ ਬਾਬਾ ਅਜੀਤ ਸਿੰਘ ਸਾਹਿਬ ਦਾ ਜੰਗੀ ਘੋੜਾ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ ਤੇ ਉਹ ਦੂਸਰੇ ਘੋੜੇ ਦੀ ਲਗਾਮ ਫੜ ਕਰਕੇ ਲੈ ਕੇ ਆਇਆ ਤੇ ਆ ਕਰਕੇ ਬਾਬਾ ਅਜੀਤ ਸਿੰਘ

ਤੇ ਕਹਿਣ ਲੱਗੇ ਬਾਬਾ ਅਜੀਤ ਸਿੰਘ ਸਾਹਿਬ ਨੇ ਉਸ ਘੋੜੇ ਦੀਆਂ ਲਗਾਮਾਂ ਫੜੀਆਂ ਨਾਲ ਦੀ ਨਾਲ। ਘੋੜਾ ਜਿਹੜਾ ਹੈ ਇੱਕ ਤੇ ਚੜ੍ਹਾਈ ਕਰ ਗਿਆ, ਦੂਸਰਾ ਘੋੜਾ ਜੰਗੇ ਮੈਦਾਨ ਵਿੱਚ ਜਿਹੜਾ ਖਾਲਸਾ ਦੂਸਰਾ ਸਿੰਘ ਲੈ ਕਰਕੇ ਪਹੁੰਚਿਆ ਤੇ ਬਾਬਾ ਅਜੀਤ ਸਿੰਘ ਸਾਹਿਬ ਉਹਦੀਆਂ ਲਗਾਮਾਂ ਫੜੀਆਂ ਤੇ ਕਾਹਲੀ ਦੇ ਨਾਲ ਰਕਾਬ 'ਚ ਪਾ ਕੇ ਕਦਮ ਇੱਕੋ ਦਮ ਛਾਲ ਮਾਰ ਕੇ ਉਸ 'ਤੇ ਬੈਠ ਗਏ। ਇੱਕ ਤੇ ਆਮ ਬੰਦਾ ਚੜ੍ਹਦਾ ਨਾ ਵੀ ਕਾਠੀ ਨੂੰ ਹੱਥ ਪਾਉਂਦਾ, ਕਈ ਵਾਰੀ ਤੇ ਵੇਖਦਾ ਬੁਰੇ ਹਾਲ ਹੋ ਜਾਂਦੇ ਬੰਦਿਆਂ ਦੇ ਘੋੜੇ 'ਤੇ ਚੜ੍ਹਨ ਲੱਗਿਆਂ, ਵੀ ਇੱਕ ਪੈਰ ਰਕਾਬ 'ਚ ਪਾਇਆ ਅਤੇ ਦੂਜੇ ਦੋਵੇਂ ਹੱਥਾਂ ਨਾਲ ਕਾਠੀ ਫੜ ਲਈ ਅਤੇ ਕਈ ਵਾਰੀ ਤੇ ਦੋ ਬੰਦੇ ਨੀਚੋਂ ਧੱਕਾ ਲਾਉਣ ਡੇ ਹੁੰਦੇ ਆ ਵੀ ਚੜ੍ਹ ਜਾ ਹੁਣ। ਪਰ ਜਿਹੜਾ ਅਸਲ ਘੋੜ ਸਵਾਰ ਪਤਾ ਕਿਹਨੂੰ ਗਿਣਿਆ ਜਾਂਦਾ ਦਲ ਪੰਥਾਂ ਵਿੱਚ, ਜਿਹੜਾ ਬਿਨਾਂ ਹੱਥ ਲਾਏ ਘੋੜੇ 'ਤੇ ਚੜ੍ਹ ਜਾਂਦਾ। 6 ਫੁੱਟ ਦਾ ਘੋੜਾ ਹੋਵੇ ਅਤੇ ਬੰਦਾ ਜ਼ਮੀਨ 'ਤੇ ਖੜ੍ਹਾ ਖੜ੍ਹਾ ਉੱਥੋਂ ਏਡਾ ਵੱਡਾ ਜੰਪ ਲਵੇ ਅਤੇ ਉਹ ਉੱਡ ਕਰਕੇ ਕਹਿ ਲਓ ਇੱਕ ਹਿਸਾਬ ਨਾਲ ਘੋੜੇ ਦੀ ਕਾਠੀ ਦੇ ਉੱਪਰ ਸਵਾਰ, ਉਹਨੂੰ ਘੋੜ ਸਵਾਰ ਮੰਨਿਆ ਜਾਂਦਾ। ਐਵੇਂ ਨਹੀਂ ਵੀ ਮੈਨੂੰ ਘੋੜੇ ਦੀਆਂ ਲਗਾਮਾਂ ਖਿੱਚਣੀਆਂ ਆ ਗਈਆਂ ਅਤੇ ਮੈਂ ਘੋੜ ਸਵਾਰ ਬਣ ਗਿਆ। ਅਤੇ ਤੁਸੀਂ ਵੇਖਿਆ ਹੀ ਹੈ, ਆਪਾਂ ਕਹਿ ਦਈਏ ਵੀ ਘੋੜ ਸਵਾਰ ਹੋ ਗਿਆ, ਇੱਦਾਂ ਨਹੀਂ ਘੋੜ ਸਵਾਰ ਬਣਿਆ ਜਾਂਦਾ ਹੈ। ਘੋੜੇ 'ਤੇ ਚੜ੍ਹਨਾ ਇਹ ਵੀ ਇੱਕ ਕਲਾ ਹੈ, ਇਹ ਵੀ ਇੱਕ ਕਲਾ ਹੈ। ਜੇ ਜੰਗੇ ਮੈਦਾਨ ਵਿੱਚ ਆ ਫਿਰ ਕਾਹਲੀ ਦੇ ਨਾਲ ਰਕਾਬ 'ਚ ਪੈਰ ਪਾਇਆ ਜਾਂਦਾ, ਰਕਾਬ 'ਚ ਪੈਰ ਪਾ ਕੇ ਇੱਕੋ ਦਮ ਜਿਹੜਾ ਹੈ ਦੂਜਾ ਜਿਹੜਾ ਕਦਮ ਹੁੰਦਾ ਉਸਨੂੰ ਇੱਕੋ ਦਮ ਘੁਮਾ ਕਰਕੇ ਘੋੜੇ ਦੇ ਉੱਤੇ ਸਵਾਰੀ ਲਈ ਜਾਂਦੀ ਹੈ। ਇੱਦਾਂ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਤੇ ਯੋਧੇ ਹੈ, ਨਿੱਕੀ ਜਿਹੀ ਉਮਰ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਉਹ ਆਪਣੇ ਗੁਰ ਸਿੱਖਣ ਲੱਗ ਪਏ ਸੀ। ਜਦੋਂ ਸਾਡੇ ਅੱਜ ਕੱਲ੍ਹ ਇਤਿਹਾਸ ਪੜ੍ਹਨ ਦਾ ਰਿਵਾਜ ਘੱਟ ਹੈ ਨਾ, ਜੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਪੁੱਛ ਲਈਏ ਵੀ ਤੁਸੀਂ ਕਿਹੜੇ ਗਾਇਕ ਨੂੰ ਜਾਣਦੇ ਆ ਤੇ 5-7-10 ਗਾਇਕਾਂ ਦੇ ਨਾਮ ਦੱਸ ਸਕਦੇ ਆ, ਸਾਡੇ ਬੱਚੇ, ਸਾਡੇ ਘਰਾਂ ਦੇ ਬੱਚੇ, ਹੋਰਾਂ ਦੀ ਨਹੀਂ ਮੈਂ ਗੱਲ ਕਰਦਾ। ਆ ਜਿੰਨੇ ਸਾਡੇ ਅਸੀਂ ਹਾਂ, ਅਸੀਂ ਖਾਲਸੇ ਹਾਂ, ਸਾਡੇ ਨਾਮ ਨਾਲ ਸਿੰਘ ਲੱਗਦਾ, ਸਾਡੇ ਬੱਚਿਆਂ ਨੂੰ ਪੁੱਛੋ ਤੇ 5-7-10 ਸਿੰਗਰਾਂ ਦੇ ਨਾਮ ਦੱਸ ਸਕਦੇ ਆ, ਮਰੇ ਹੋਇਆਂ ਦਾ ਵੀ ਗੀਤ ਗਾਈ ਜਾਂਦੇ ਆ। ਪਰ ਖਾਲਸਾ ਜੀ, ਇਹਨਾਂ ਨੂੰ ਪੁੱਛੋ ਬਾਬਾ ਅਜੀਤ ਸਿੰਘ ਸਾਹਿਬ ਨੇ ਕਿੰਨੀਆਂ ਜੰਗਾਂ ਲੜੀਆਂ, ਸ਼ਾਇਦ ਇਹਨਾਂ ਨੂੰ ਇੱਕ ਬਾਰੇ ਵੀ ਨਾ ਪਤਾ ਹੋਵੇ, ਇਹਨਾਂ ਨੂੰ ਇੱਕ ਬਾਰੇ ਵੀ ਨਹੀਂ ਪਤਾ। ਉਸੇ ਦਾ ਪਤਾ ਹੈ ਜਿਸ ਜੰਗੇ ਮੈਦਾਨ 'ਚ ਬਾਬਾ ਅਜੀਤ ਸਿੰਘ ਸਾਹਿਬ ਸ਼ਹੀਦ ਹੋ ਗਏ। ਉਹ ਕਿਹੜੀ ਜੰਗ ਸੀ? ਚਮਕੌਰ ਦੀ ਜੰਗ। ਖਾਲਸਾ ਜੀ, ਉਸੇ ਜੰਗ ਦਾ ਸ਼ਾਇਦ ਸਾਨੂੰ ਪਤਾ ਹੈ। ਇਸੇ ਕਰਕੇ ਤੇ ਫਿਰ ਅਸੀਂ ਆਪਣੇ ਵਿਰਸੇ ਤੋਂ ਦੂਰ ਹਾਂ। ਜਦੋਂ ਵਿਰਸੇ ਤੋਂ, ਸੱਭਿਆਚਾਰ ਤੋਂ, ਟਰੈਡੀਸ਼ਨ ਤੋਂ ਕੋਈ ਦੂਰ ਹੋ ਜਾਂਦਾ ਨਾ ਆਪਣੇ ਤੋਂ, ਤੇ ਫਿਰ ਉਸ ਨੂੰ ਸੰਭਾਲਣਾ, ਮੋੜਨਾ ਆਪਣੇ ਵੱਲ, ਆਪਣੇ ਕਿਰਦਾਰ ਵੱਲ, ਆਪਣੇ ਆਪ ਵੱਲ ਔਖਾ ਹੋ ਜਾਂਦਾ ਹੈ ਜ਼ਰਾ। ਅੱਜ ਤੇ ਮਾਂ ਬਾਪ ਵੀ ਇੱਦਾਂ ਦੇ ਹੋ ਗਏ ਆ। ਮੈਂ ਤੇ ਕਈ ਵਾਰੀ ਕਹਿੰਦਾ ਹੁੰਦਾ ਜਿਨ੍ਹਾਂ ਨੇ ਤਕਰੀਬਨ ਇਉਂ ਕਹੋ ਵੀ 60-70-80-90 ਇਹ ਜਿਹੜੇ ਦਹਾਕੇ ਹੈ ਨਾ, ਜਿਨ੍ਹਾਂ ਨੇ ਇਹਨਾਂ ਦਹਾਕਿਆਂ 'ਚ ਜਨਮ ਲਿਆ, ਜਿਸ ਦਿਨ ਆਹ ਪੀੜ੍ਹੀਆਂ ਚਲੀਆਂ ਗਈਆਂ ਸ਼ਾਇਦ ਗੁਰੂ ਘਰਾਂ ਦੀਆਂ ਰੌਣਕਾਂ ਵੀ ਖਤਮ ਹੋ ਜਾਣਗੀਆਂ। ਤੁਸੀਂ ਵੇਖ ਲਿਆ ਜੇ ਅੱਜ ਜਿਹੜੀ ਸੰਗਤ ਵਿੱਚ ਬਹੁਤਾਂਤ ਹੁੰਦੇ ਆ ਨਾ, ਉਹ 90-95 ਤੱਕ ਜਿਹੜੇ ਜੰਮੇ ਹੋਏ ਆ ਉਹੀ ਹੁੰਦੇ ਆ, ਬਾਕੀ ਬਹੁਤ ਘੱਟ ਹੁੰਦੇ ਆ, ਕਿਉਂਕਿ ਲਗਾਵ ਨਹੀਂ ਹੈ, ਲਗਾਵ ਘੱਟ ਗਏ। ਲਗਾਵ ਪੈਦਾ ਕਿਸ ਨੇ ਕਰਨਾ ਸੀ? ਮਾਤਾ ਪਿਤਾ ਨੇ। ਅਤੇ ਮਾਤਾ ਪਿਤਾ ਕਿੱਥੇ ਆ, ਆਪਣੇ ਵੀ ਜੀ ਹੈ ਅਤੇ ਬੱਚੇ ਨੂੰ ਐਂਡਰਾਇਡ TV ਲੈ ਕੇ ਦਿੱਤਾ ਵੀ ਪੁੱਤ ਬੋਲੀ ਜਾ, YouTube 'ਤੇ ਵੇਖੀ ਜਾ ਕਾਰਟੂਨ, ਅਤੇ ਬੱਚੇ ਵੀ ਤਾਂ ਫਿਰ ਕਾਰਟੂਨ ਹੀ ਬਣਨਗੇ ਨਾ ਜੀ। ਕਾਰਟੂਨ ਵੇਖ ਕੇ ਉਹ ਵੀ ਕਾਰਟੂਨ ਬਣੀ ਜਾਂਦੇ ਆ, ਕਿਤੇ ਯੋਧੇ ਵੇਖਦੇ ਅਤੇ ਯੋਧੇ ਬਣਦੇ, ਅਤੇ ਉਹ ਯੋਧੇ ਬਣਨੇ ਸੀ। ਪਰ ਅਸੀਂ ਉਹਨਾਂ ਨੂੰ ਸ਼ਾਇਦ ਉੱਦਾਂ ਦੀ ਸਿੱਖਿਆ ਨਹੀਂ ਪ੍ਰੋਵਾਈਡ ਕਰ ਰਹੇ। ਅਸੀਂ ਉਹਨਾਂ ਨੂੰ ਸਿੱਖਿਆ, ਹਾਂ ਸਿੱਖਿਆ ਕਿਹੜੀ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਮਸ਼ੀਨਾਂ ਬਣਾ ਰਹੇ ਹਾਂ। ਮੈਂ ਅਕਸਰ ਇਸ ਗੱਲ ਦਾ ਜ਼ਿਕਰ ਕਰਨਾ ਹੁੰਦਾ, ਸ਼ਾਇਦ ਐਡੀ ਪੜ੍ਹਾਈ ਦੀ ਲੋੜ ਨਹੀਂ ਸੀ ਜਿੱਡਾ ਅਸੀਂ ਆਪਣੇ ਬੱਚਿਆਂ ਦੇ ਮੋਢਿਆਂ 'ਤੇ ਬੋਝ ਪਾ ਦਿੱਤਾ। ਅਸੀਂ ਕਹਿੰਦੇ ਹਾਂ ਵੀ ਇਹ ਉਸ ਦੌੜ ਦੇ ਵਿੱਚ ਹੈ। ਅਤੇ ਮੈਂ ਆਪਣੀ ਗੱਲ ਕਰਾਂ ਖਾਲਸਾ ਜੀ, ਮੈਂ ਸਰਕਾਰੀ ਸਕੂਲ ਤੱਪੜ ਦੇ ਉੱਤੇ ਬੈਠ ਕਰਕੇ ਪੜ੍ਹਿਆ, ਅਤੇ ਮੇਰੇ ਵਾਂਗੂ ਤੁਹਾਡੇ 'ਚੋਂ ਵੀ ਕਈ ਹੋਣਗੇ। ਮੈਂ ਜਦੋਂ ਇੱਥੋਂ ਸਾਡੀ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ ਆਖਰੀ ਫੱਟੀਆਂ ਦੇ ਉੱਤੇ ਲਿਖਿਆ, ਸਾਡੀ ਜਿਹੜੀ ਉਹ ਜਨਰੇਸ਼ਨ ਹੈ, ਮੈਂ ਆਪਣੀ ਗੱਲ ਕਰਦਾ, ਜਿਨ੍ਹਾਂ ਨੇ ਆਖਰੀ ਵਾਰੀ ਅਸੀਂ ਊੜਾ ਐੜਾ ਫੱਟੀਆਂ 'ਤੇ ਲਿਖਿਆ, ਜਦੋਂ ਸਾਡੇ ਤੋਂ ਬਾਅਦ ਵਾਲੇ ਉਹਨਾਂ ਕਲਾਸਾਂ ਵਿੱਚ ਗਏ, ਉਦੋਂ ਫਿਰ ਫੱਟੀਆਂ ਖਤਮ ਹੋ ਗਈਆਂ। ਅਤੇ ਮੈਂ ਕਹਿੰਦਾ ਹੁੰਦਾ ਜੇ ਸਾਨੂੰ ਫੱਟੀਆਂ 'ਤੇ ਪੜ੍ਹਨ ਵਾਲਿਆਂ ਨੂੰ, ਜੇ ਸਾਨੂੰ ਤੱਪੜਾਂ 'ਤੇ ਬੈਠ ਕੇ ਪੜ੍ਹਨ ਵਾਲਿਆਂ ਨੂੰ, ਸਾਨੂੰ ਸਰਕਾਰੀ ਸਕੂਲਾਂ ਦੇ ਵਿੱਚ 1.5-1.5 ਰੁਪਈਆ ਮਹੀਨੇ ਦੀ ਅਸੀਂ ਫੀਸ ਦੇ ਕੇ ਪੜ੍ਹ ਗਏ ਅਤੇ ਗੁਰੂ ਮਹਾਰਾਜ ਇੱਥੇ ਤੱਕ ਲੈ ਆਇਆ, ਉਹ ਤੁਸੀਂ ਤਾਂ ਪੜ੍ਹਦੇ ਹੀ 5-5, 10-10 ਹਜ਼ਾਰ ਮਹੀਨੇ ਦੀਆਂ ਸਕੂਲਾਂ ਦੀਆਂ ਫੀਸਾਂ 'ਤੇ ਫੇਰ ਫਿਕਰ ਲਾ ਰੱਖਿਆ। ਅਤੇ ਆਪਾਂ ਪਤਾ ਨਹੀਂ ਕਿਸ ਗੱਲ ਦੀ ਚਿੰਤਾ ਦੇ ਵਿੱਚ ਹਾਂ, ਅਸੀਂ ਇੱਕ ਵੱਖਰੇ ਤਰੀਕੇ ਦੇ ਰੈਗੂਲੇਸ਼ਨ ਦੇ ਵਿੱਚ ਹਾਂ। ਬੱਚਾ ਆਪਣੇ ਪਿਓ ਦੇ ਕਾਰੋਬਾਰ ਨੂੰ ਨਹੀਂ ਅੱਜ ਸਾਂਭਣਾ ਚਾਹੁੰਦਾ, ਕਾਰਨ ਕੀ ਹੈ? ਕਿਉਂਕਿ ਉਹ ਕਿਤੇ ਹੋਰ ਪਹੁੰਚਣਾ ਚਾਹੁੰਦਾ। ਇਸ ਕਰਕੇ ਅਸੀਂ ਇਸ ਗੱਲ ਤੋਂ ਵੀ ਬੜੇ ਅਵੇਸਲੇ ਹਾਂ। ਔਰ ਚੇਤੇ ਰੱਖਿਓ
ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਕਾਰੋਬਾਰ ਨਹੀਂ ਦੇ ਰਹੇ, ਆਪਣਾ ਧਰਮ ਨਹੀਂ ਦੇ ਰਹੇ, ਆਪਣਾ ਗਿਆਨ ਨਹੀਂ ਦੇ ਰਹੇ। ਅਤੇ ਜਿਸ ਸ਼ਹਿਰ ਵਿੱਚ ਮੈਂ ਬੈਠਾ ਇੱਥੇ, ਤਾਂ ਤੁਹਾਨੂੰ ਪਤਾ ਜੇ 50% ਇੱਥੇ ਸਿੱਖਾਂ ਦੇ ਕਾਰੋਬਾਰ ਹੈ ਤਾਂ 50% ਬਈਏ ਕਾਬਜ ਹੋਏ ਬੈਠੇ ਜੇ। ਕਾਰਨ ਕਿਉਂਕਿ ਅਸੀਂ ਆਪਣੇ ਨਿਆਣਿਆਂ ਨੂੰ ਉੱਥੇ ਉਹ ਪਹੁੰਚਾ ਹੀ ਨਹੀਂ ਸਕੇ, ਦੱਸ ਹੀ ਨਹੀਂ ਸਕੇ ਕਿ ਤੂੰ ਇਸ ਖਿੱਤੇ ਦਾ ਮਾਲਕ ਹੈ, ਤੂੰ ਇੱਥੋਂ ਦਾ ਜੰਮਪਲ, ਇੱਥੇ ਮਾਲਕ ਹੀ ਹੈ ਤੇਰੀ, ਅਸੀਂ ਦੱਸ ਨਹੀਂ ਰਹੇ। ਅਸੀਂ ਉਸ ਇਤਿਹਾਸ ਦੇ ਨਾਲ ਤਾਂ ਜਾਣੂ ਕਰਾਉਣਾ ਬੜੀ ਦੂਰ ਦੀ ਗੱਲ ਹੈ, ਅਸੀਂ ਆਪਣੇ ਆਪ ਨਾਲ ਹੀ ਜਾਣੂ ਨਹੀਂ ਕਰਾ ਰਹੇ। ਰਹੋ ਵਿਚਾਰ, ਮੈਂ ਬੇਨਤੀ ਕਰ ਰਿਹਾ ਸਾਂ, ਘੋੜੇ ਦੀ ਆਪਾਂ ਗੱਲ ਕਰ ਰਹੇ ਸਾਂ, ਘੋੜ ਸਵਾਰ ਦੀ ਗੱਲ ਕਰ ਰਹੇ ਸਾਂ, ਵੀ ਜਿਨ੍ਹਾਂ ਕੋਲ ਬਲ ਉੱਦਮ ਤਾਕਤ ਹੁੰਦੀ ਸੀ ਉਹੋ ਹੀ ਘੋੜੇ ਦੀ ਸਵਾਰੀ ਕਰਕੇ ਜੰਗੇ ਮੈਦਾਨ 'ਚ ਜੂਝ

ਤੇ ਕਹਿੰਦੇ ਬਾਬਾ ਦੀਪ ਸਿੰਘ ਬਾਬਾ ਅਜੀਤ ਸਿੰਘ ਸਾਹਿਬ ਨੇ ਯਕਦਮ ਘੋੜੇ ਦੀਆਂ ਲਗਾਮਾਂ ਨੂੰ ਸਾਂਭਿਆ, ਮਹਿਸੂਸ ਨਾ ਆਪ ਹੋਣ ਦਿੱਤਾ ਨਾ ਘੋੜੇ ਨੂੰ ਹੋਣ ਦਿੱਤਾ ਕਿ ਸਵਾਰ ਬਦਲ ਗਿਆ, ਘੋੜਾ ਬਦਲ ਗਿਆ। ਉਸੇ ਚੰਚਲਤਾਈ ਦੇ ਨਾਲ ਫਿਰ ਜੰਗੇ ਮੈਦਾਨ ਵਿੱਚ

ਤੇ ਕਹਿਣ ਲੱਗੇ ਉਸੇ ਤਰੀਕੇ ਦੇ ਨਾਲ ਵਿਨ ਵਿਨ ਕੇ ਨਿਸ਼ਾਨੇ ਵੈਰੀਆਂ ਦੇ ਉੱਤੇ ਮਾਰ ਰਹੇ ਆ, ਵਿਨ ਵਿਨ ਕੇ ਨਿਸ਼ਾਨੇ ਉਹਨਾਂ ਦੇ ਸਿਰ ਇੱਦਾਂ ਫੁੰਡ ਰਹੇ ਆ ਜਿੱਦਾਂ ਪਾਣੀ ਵਾਲੇ ਘੜਿਆਂ ਨੂੰ ਫੁੰਡਿਆ ਜਾਂਦਾ।

ਤੇ ਕਹਿਣ ਲੱਗੇ ਦੂਜੇ ਪਾਸੇ ਸਿੰਘਾਂ ਨੇ ਵੀ ਆਪਣੀਆਂ ਬੰਦੂਕਾਂ ਦੇ ਤੋੜੇ ਭਰ ਲਏ ਆ, ਗੋਲੀਆਂ ਭਰ ਲਈਆਂ। ਇੱਕੋ ਦਮ ਬੰਦੂਕਾਂ ਦਾ ਵੱਡਾ ਖੜਾ ਕਰ ਕਰਕੇ ਜਿਹੜੇ ਪਹਾੜੀਏ ਅੱਗੇ ਨੂੰ ਵਧ ਆ ਰਹੇ ਸੀ ਉਹਨਾਂ ਨੂੰ ਉੱਥੇ ਹੀ

ਤੇ ਕਹਿਣ ਲੱਗੇ ਹੁਣ ਏਦਾਂ ਮੰਨੋ ਵੀ ਸਿੰਘ ਜਿਹੜੇ ਭਾਰੂ ਪੈ ਗਏ ਆ, ਤੇ ਭਾਈ ਮਾਨ ਸਿੰਘ ਜੀ ਨਿਸ਼ਾਨਚੀ ਸਿੰਘ ਸੀ, ਉਸ ਵੇਲੇ ਜਿਹੜੀ ਜੰਗ ਆ ਉਹ ਨਿਸ਼ਾਨ ਦੀ ਅਗਵਾਈ ਦੇ ਵਿੱਚ ਲੜੀ ਜਾਇਆ ਕਰਦੀ ਸੀ। ਅੱਜ ਵੀ ਤੁਸੀਂ ਹਜ਼ੂਰ ਸਾਹਿਬ ਜਾਓ ਉੱਥੇ, ਜਿਹਨੂੰ ਆਪਾਂ ਮੰਨ ਲਓ ਇੱਥੇ ਆਪਾਂ ਨਗਰ ਕੀਰਤਨ ਕਹਿੰਦੇ ਹਾਂ, ਉੱਥੇ ਨਿਸ਼ਾਨ ਦੀ ਅਗਵਾਈ ਦੇ ਵਿੱਚ, ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਅੱਜ ਵੀ ਜਿਹੜਾ ਹੈ ਉਹ ਮਹੱਲਾ ਕੱਢਿਆ ਜਾਂਦਾ ਹੈ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਵੇਗਾ, ਨਿਸ਼ਾਨ ਦੀ ਅਗਵਾਈ ਦੇ ਵਿੱਚ ਜਿਹੜਾ ਪੰਥ ਹੈ ਉਹ ਮੁੱਢ ਤੋਂ ਤੁਰਿਆ ਆਉਂਦਾ ਹੈ। ਅੱਜ ਵੀ ਸਮਾਂ ਹੈ ਸਾਨੂੰ ਇੱਕ ਨਿਸ਼ਾਨ ਥੱਲੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਲੋੜ ਹੈ ਖਾਲਸਾ ਜੀ। ਆਸੇ ਪਾਸੇ ਤੋਂ ਵਿਰੋਧੀ ਜਿਹੜੇ ਹੈ ਉਹ ਜਿੱਥੇ ਤੀਰ ਆਪਣੇ ਚਲਾ ਰਹੇ ਹੈ, ਉੱਥੇ ਸਾਡੇ ਨਿਸ਼ਾਨ ਨੂੰ, ਸਾਡੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾ ਲਾਉਣ ਦਾ ਕੋਝਾ ਯਤਨ ਕਰ ਰਹੇ ਹੈ। ਭਾਵੇਂ ਕੋਈ ਵੀ ਹੋਣ, ਚੇਤੇ ਰੱਖਿਓ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਮਹਾਨ ਰਹੇਗਾ। ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਅਤੇ ਸ਼ਾਨ ਰਹੇਗਾ। ਚੇਤੇ ਰੱਖਿਓ ਭਾਵੇਂ ਇੱਥੇ ਸਰਕਾਰਾਂ ਸਦਾ ਨਹੀਂ ਜੇ ਰਹਿੰਦੀਆਂ ਹੁੰਦੀਆਂ, ਕਿਸੇ ਨੂੰ ਵੀ ਇਹ ਮਾਣ ਨਹੀਂ ਜੇ ਕਰਨਾ ਚਾਹੀਦਾ। ਅੱਜ ਭਾਵੇਂ ਤੁਹਾਨੂੰ ਮਾਲਕੀ ਮਿਲ ਗਈ, ਅੱਜ ਭਾਵੇਂ ਚਾਰ ਪਾਵਿਆਂ ਵਾਲੀ ਕੁਰਸੀ ਮਿਲ ਗਈ, ਪਰ ਚੇਤੇ ਰੱਖਿਓ ਸਮਾਂ ਥੋੜ੍ਹਾ ਹੀ ਜਾਂਦਾ ਹੈ। ਇਹ ਕੁਰਸੀ ਦੇ ਪਾਵੇ ਟੁੱਟ ਜਾਣੇ ਆ ਅਤੇ ਨਿਸ਼ਾਨ ਪਹਿਲਾਂ ਵੀ ਝੂਲਦਾ ਸੀ ਅਤੇ ਅੱਗੇ ਵੀ ਝੂਲਦਾ ਰਹਿਣਾ ਹੈ। ਇਸ ਕਰਕੇ ਸਿੱਖ ਨਿਸ਼ਾਨ ਦੀ ਅਗਵਾਈ ਦੇ ਵਿੱਚ ਚੜ੍ਹਦੀ ਕਲਾ ਵਿੱਚ ਹੈ। ਜਿੰਨੀ ਦੇਰ ਸਿੱਖ ਨਿਸ਼ਾਨ ਦੀ ਅਗਵਾਈ ਵਿੱਚ ਰਹੇਗਾ, ਨਾ ਤਾਂ ਸਿੱਖ ਨੂੰ ਪਹਿਲਾਂ ਕੋਈ ਹਰਾ ਸਕਿਆ ਸੀ। 750 ਸਾਲ ਦੀ ਸਲਤਨਤ ਸੀ ਔਰੰਗਜ਼ੇਬ ਦੀ ਖਾਲਸਾ ਜੀ, 750 ਸਾਲਾਂ ਤੋਂ ਰਾਜ ਕਰਦਾ ਪਿਆ ਸੀ ਔਰੰਗਜ਼ੇਬ, ਕੋਈ ਛੋਟਾ ਰਾਜ ਨਹੀਂ ਸੀ ਉਹਦਾ। ਰਾਜ 'ਤੇ ਬੰਦਾ 4.5 ਸਾਲ ਕਰ ਜਾਏ ਅਤੇ ਉਹ ਹੀ ਬਾਂਦਰ ਵਾਂਗੂ ਪੁੱਠੀਆਂ ਛਾਲਾਂ ਮਾਰਨ ਡਹਿ ਪੈਂਦੇ, ਪਰ ਉਹ ਤਾਂ 750 ਸਾਲ ਦੀ ਮੁਗਲੀਆ ਸਲਤਨਤ ਸੀ। ਅਤੇ ਜਦੋਂ ਉਹਨਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਅਤੇ ਖਾਲਸਾ ਜੰਗੇ ਮੈਦਾਨ ਵਿੱਚ ਉਤਰਿਆ, ਅਤੇ ਖਾਲਸੇ ਨੇ ਐਸੀ ਤੇਗ ਵਾਹੀ, ਉਹਨਾਂ ਨੇ 750 ਸਾਲ ਦਾ ਪੁਰਾਣਾ ਮੁਗਲਾਂ ਦਾ ਰਾਜ ਵੀ ਜੜ੍ਹ ਵਿੱਚੋਂ ਪੱਟ ਕਰਕੇ ਸੁੱਟ ਦਿੱਤਾ। ਇਸ ਕਰਕੇ ਅਗਵਾਈ ਕਿਸ ਦੀ ਸੀ? ਨਿਸ਼ਾਨ ਦੀ ਅਗਵਾਈ। ਸਿੱਖ ਨਿਸ਼ਾਨ ਦੀ ਅਗਵਾਈ ਦੇ ਵਿੱਚ ਜੂਝਦੇ ਰਹੇ ਆ, ਜੂਝਦੇ ਰਹਿਣਗੇ, ਲੜਦੇ ਰਹੇ ਆ, ਲੜਦੇ ਰਹਿਣਗੇ। ਸ਼ਹਾਦਤਾਂ ਦਿੱਤੀਆਂ ਅਤੇ ਸਿੰਘ ਸ਼ਹਾਦਤਾਂ ਦਿੰਦੇ ਰਹਿਣਗੇ। ਅਸੀਂ ਨਿਸ਼ਾਨ ਨਾ ਪਹਿਲਾਂ ਡਿੱਗਣ ਦਿੱਤਾ ਅਤੇ ਨਾ ਅੱਗੇ ਕਦੇ ਡਿੱਗਣ ਦਿਆਂਗੇ। ਇੱਦਾਂ ਕਰਕੇ ਕਵੀ ਜੀ ਕਹਿਣ ਲੱਗੇ ਭਾਈ ਮਾਨ ਸਿੰਘ ਨਿਸ਼ਾਨ ਕੀ ਹੈ, ਅਤੇ ਉਹਨਾਂ ਨੇ ਨਿਸ਼ਾਨ ਦੇ ਫਰਿਆਂ ਨੂੰ ਖੋਲ੍ਹ ਦਿੱਤਾ।

ਤੇ ਜਦੋਂ ਨਿਸ਼ਾਨ ਸਾਹਿਬ ਜਿਹੜਾ ਜੰਗੇ ਮੈਦਾਨ 'ਚ ਚਲਾਇਆ ਜਾਂਦਾ ਨਾ ਜੀ, ਉਹਦੇ 'ਤੇ ਪਹਿਲਾਂ ਜਿਹੜਾ ਹੈ ਫਰਰਾ ਉਹਦਾ ਇਕੱਠਾ ਕੀਤਾ ਹੁੰਦਾ। ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਜਿਵੇਂ ਤੁਸੀਂ ਕਿਸੇ ਵੀ ਦੇਸ਼ ਦਾ ਝੰਡਾ ਵੇਖੋ ਨਾ, ਜਦੋਂ ਉਹ ਡੰਡਾ ਗੜ ਦਿੱਤਾ ਜਾਏ ਅਤੇ ਉੱਤੇ ਝੰਡਾ ਹੋਵੇ, ਝੰਡਾ ਕਦੇ ਵੀ ਫਹਿਰਾ ਕੇ ਨਹੀਂ ਟੰਗਿਆ ਜਾਂਦਾ ਹੁੰਦਾ। ਤੁਸੀਂ ਇਸ ਗੱਲ ਨੂੰ ਨੋਟ ਕਰਿਓ, ਝੰਡਾ ਪਹਿਲਾਂ ਡੰਡੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ। ਜਦੋਂ ਸਭ ਕੁਝ ਸੈੱਟ ਹੋ ਜਾਂਦਾ, ਕਿਸੇ ਵੀ ਦੇਸ਼ ਦਾ ਇਹੋ ਹੀ ਅਸੂਲ ਹੈ, ਭਾਵੇਂ ਉਹ ਫੌਜ ਦੇ ਝੰਡੇ ਹੋਣ ਭਾਵੇਂ ਦੇਸ਼ਾਂ ਦੇ ਝੰਡੇ ਹੋਣ, ਪਹਿਲਾਂ ਡੰਡਾ ਗੱਡ ਕੇ ਉੱਤੇ ਝੰਡਾ ਬੰਨ੍ਹ ਦਿੱਤਾ ਜਾਂਦਾ ਅਤੇ ਫਿਰ ਨੀਚੇ ਇੱਕ ਬੰਦਾ ਖਲੋਂਦਾ, ਉਹ ਉੱਪਰ ਬੰਨ੍ਹੇ ਹੋਏ ਝੰਡੇ ਦੀ ਰੱਸੀ ਨੂੰ ਖੋਲ੍ਹਦਾ ਹੁੰਦਾ ਅਤੇ ਫਿਰ ਝੰਡਾ ਹਵਾ ਦੇ ਵਿੱਚ ਫਹਿਰਨ ਲੱਗ ਪੈਂਦਾ, ਹਵਾ ਦੇ ਵਿੱਚ ਲਹਿਰਾਉਣ ਲੱਗ ਪੈਂਦਾ ਹੁੰਦਾ। ਅਤੇ ਇਹਦਾ ਇੱਕ ਭਾਵ ਇਹ ਹੁੰਦਾ, ਝੰਡਾ ਜਦੋਂ ਲਹਿਰਾਇਆ ਜਾਂਦਾ ਉਹਨਾਂ ਦੇਸ਼ਾਂ ਦੇ ਝੰਡੇ ਲਹਿਰਾਏ ਜਾਂਦੇ ਆ ਜਿਹੜੇ ਆਜ਼ਾਦ ਹਸਤੀ ਦੇ ਮਾਲਕ ਹੁੰਦੇ ਆ। ਜਦੋਂ ਸਿੰਘ ਨਿਸ਼ਾਨ ਦੀ ਅਗਵਾਈ ਵਿੱਚ ਜੰਗੇ ਮੈਦਾਨ 'ਚ ਜਾਂਦੇ ਹੁੰਦੇ ਸੀ ਨਾ ਖਾਲਸਾ ਜੀ, ਇਹ ਜਿਹੜਾ ਉੱਪਰ ਵਾਲਾ ਫਰਰਾ ਹੈ, ਅਸੀਂ ਇਹਨੂੰ ਝੰਡਾ ਨਹੀਂ ਕਹਿੰਦੇ, ਅਸੀਂ ਇਹਨੂੰ ਫਰਰਾ ਕਹਿੰਦੇ ਹਾਂ, ਨਾਲ ਉਹ ਫਰਰਾ ਉਹ ਇਕੱਠਾ ਕਰਕੇ ਨਿਸ਼ਾਨ ਦੇ ਨਾਲ ਹੀ ਬੰਨ੍ਹ ਲੈਂਦੇ ਸੀ, ਦੂਰੋਂ ਵੇਖਣ 'ਚੋਂ ਡੰਡਾ ਲੱਗਦਾ ਸੀ। ਅਤੇ ਜਦੋਂ ਸਿੰਘਾਂ ਨੂੰ ਮਹਿਸੂਸ ਹੁੰਦਾ ਸੀ ਵੀ ਜੰਗ 'ਤੇ ਜਿੱਤ ਲਈ, ਆਪਾਂ ਜੰਗ ਆਪਾਂ ਜਿੱਤਣ ਵੱਲ ਹੋ ਗਏ ਹਾਂ, ਅਤੇ ਫਿਰ ਉਹ ਕੀ ਕਰਦੇ ਸੀ, ਜੰਗੇ ਮੈਦਾਨ ਦੇ ਵਿੱਚ ਆਪਣੇ ਝੰਡੇ ਦਾ ਭਾਵ ਨਿਸ਼ਾਨ ਦਾ ਫਰਰਾ ਖੋਲ੍ਹ ਦਿਆ ਕਰਦੇ ਸੀ, ਅਤੇ ਜਦੋਂ ਹਵਾ ਦੇ ਵਿੱਚ ਝੂਲਣ ਲੱਗ ਪੈਂਦਾ ਸੀ ਸਾਹਮਣੇ ਵਾਲਿਆਂ ਨੂੰ ਵੀ, ਅਤੇ ਖਾਲਸਾ ਫੌਜ ਆਪਣੀ ਫੌਜ ਨੂੰ ਵੀ ਆਭਾਸ ਹੋ ਜਾਂਦਾ ਸੀ ਵੀ ਆਪਾਂ ਜਿੱਤ ਦੇ ਨੇੜੇ ਹੋ ਗਿਆ, ਨਿਸ਼ਾਨ ਦਾ ਝੰਡਾ ਖੁੱਲ੍ਹ ਗਿਆ, ਭਾਵ ਕਿ ਹੁਣ ਜਿੱਤ ਦਾ ਬਿਗਲ ਵੱਜ ਗਿਆ। ਭਾਈ ਨਿਸ਼ਾਨ ਸਿੰਘ ਜੀ ਨੇ ਜਿਹੜਾ ਹੈ ਉਹ ਝੰਡੇ ਦੇ ਫਰਰੇ ਨੂੰ ਖੋਲ੍ਹ ਦਿੱਤਾ ਅਤੇ ਘੋੜੇ ਨੂੰ ਦੜਾ ਕਰਕੇ ਇੱਕੋ ਦਮ ਹੱਲਾ ਜਿਹੜਾ ਹੈ ਉਹ ਵੈਰੀ ਦਲ 'ਤੇ ਕਰਨਾ ਚਾਹੁੰਦੇ ਹੈ, ਅਤੇ ਇਹਨਾਂ ਇੱਕੋ ਦਮ ਨਾਰੇ ਮਾਰ ਕੇ ਨਗਾਰੇ ਲਾ ਕੇ ਜਕਾਰੇ ਲਾ ਕਰਕੇ ਵੈਰੀਆਂ 'ਤੇ ਹਮਲਾ ਕਰ

ਤੇ ਕਹਿਣ ਲੱਗੇ ਇਹਨਾਂ ਨੇ ਜਿਹੜਾ ਨਗਾਰਾ ਹੈ ਉਹ ਵਜਾ ਦਿੱਤਾ ਹੈ, ਇਹ ਸਵਈਏ ਦੇ ਬਚਨ ਹੈ। ਸਵਈਆ ਹੁੰਦਾ ਜਿਹੜਾ ਘੋੜ ਚਾਲ, ਜਿਵੇਂ ਆਪ ਜੀ ਜਾਪ ਸਾਹਿਬ ਜਿਹੜੇ ਗੁਰਮੁਖ ਪੜ੍ਹਦੇ ਹੈ ਉਹਦੇ ਵਿੱਚ ਜਿੰਨੇ ਛੰਦ ਹੈ ਨਾ ਜੀ, ਮੈਂ ਕੱਲ੍ਹ ਨੂੰ ਇਹਦਾ ਜ਼ਿਕਰ ਕਰਨ ਦਾ ਯਤਨ ਕਰਾਂਗਾ। ਦੋ ਦਿਨ ਦੀ ਸੇਵਾ ਹੈ, ਇੱਕ ਅੱਜ ਅਤੇ ਇੱਕ ਕੱਲ੍ਹ ਦੀ ਸੀ, ਅਤੇ ਜਿਹੜਾ ਛੰਦ ਹੈ ਜਿੰਨੇ ਆਪਾਂ ਉਹਦੇ ਵਿੱਚ ਛੰਦ ਪੜ੍ਹਦੇ ਹਾਂ ਜਾਪ ਸਾਹਿਬ ਦੇ ਅੰਦਰ, ਹਰ ਇੱਕ ਛੰਦ ਦੀ ਇੱਕ ਵੱਖਰੀ ਚਾਲ ਹੈ। ਉੱਦਾਂ ਤਾਂ ਆਪਾਂ ਉੱਦਾਂ ਹੀ ਪੜ੍ਹ ਜਾਂਦੇ ਹਾਂ ਨਾ ਸਾਰੇ, ਵੀ ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ, ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ, ਸਰਮਾਂਤਰ ਮਾਨ ਦੇਵ ਭੇਵਾਦ ਉਦਾਰ, ਸਰਵ ਪਾਲਕ ਸਰਵ ਘਾਲਕ ਸਰਵ ਕੋ ਪੁਨਕਾਲ, ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ। ਪਰ ਜਿੰਨੇ ਛੰਦ ਹੈ ਉਹਨਾਂ ਛੰਦਾਂ ਦੀ ਆਪਣੀ ਆਪਣੀ ਇੱਕ ਚਾਲ ਹੈ। ਜਿਵੇਂ ਹੁਣ ਇੱਥੇ ਨਰਾਜ ਛੰਦ ਹੈ ਜਿਹੜਾ ਇਹ ਪੜ੍ਹਿਆ ਜਾ ਰਿਹਾ ਨਾ, ਕਵੀ ਜੀ ਨੇ ਲਿਖਿਆ, ਇਹਨੂੰ ਪੜ੍ਹਨ ਦਾ ਤਰੀਕਾ ਇੱਦਾਂ ਹੈ ਜਿਵੇਂ ਕਹਿੰਦੇ, ਪੁਕਾਰ ਮਾਰ ਮਾਰ ਕੁਪਰੇ ਸੋ ਇੱਕ ਵਾਰ ਹੀ, ਬਜਾਏ ਜੰਗ ਜੀਤ ਕੋ ਨਨਾਦ ਮਾਨ ਉਚਾਰ ਕੈ। ਇਹਨੂੰ ਇੱਦਾਂ ਪੜ੍ਹਿਆ ਜਾਂਦਾ ਹੈ, ਭਾਵ ਕਿ ਇੱਦਾਂ ਵੀਰਤਾ ਦੇ ਵਿੱਚ ਆ ਕਰਕੇ, ਕਿਉਂਕਿ ਜੰਗੇ ਮੈਦਾਨ ਦਾ ਪ੍ਰਸੰਗ ਹੈ, ਇਹਨੂੰ ਪੜ੍ਹਿਆ ਵੀ ਜੰਗੇ ਮੈਦਾਨ ਦੀ ਆਵਾਜ਼ ਵਿੱਚ ਜਾਏਗਾ। ਅਤੇ ਕਹਿਣ ਲੱਗੇ ਨਨਾਦ, ਕਹਿੰਦੇ ਆ ਨਗਾਰੇ ਨੂੰ, ਕਹਿੰਦੇ ਸਿੰਘਾਂ ਨੇ ਇਕੱਲਾ ਉਹ ਨਿਸ਼ਾਨ ਦਾ ਫਰਰਾ ਨਹੀਂ ਖੋਲਿਆ, ਉਹਨਾਂ ਨੇ ਨਗਾਰੇ ਦੇ ਉੱਤੇ ਚੋਟਾਂ ਲਾ ਦਿੱਤੀਆਂ ਜਿਹੜੀਆਂ

ਤੇ ਕਹਿਣ ਲੱਗੇ ਇੱਕੋ ਦਮ ਜਕਾਰੇ ਲਾ ਕਰਕੇ ਜਿਹੜੇ ਸਿੰਘ ਹੈ ਉਹ ਜੰਗੇ ਮੈਦਾਨ ਵਿੱਚ ਅੱਗੇ ਵਧੇ ਤੇ ਵੈਰੀਆਂ ਦੇ ਪਾਲੇ ਦੇ ਵਿੱਚ ਚਲੇ ਗਿਆ। ਜਿਸ ਪਾਸੇ ਵੈਰੀ ਸੀ ਵੈਰੀਆਂ ਨੂੰ ਧੱਕਦੇ ਹੋਏ ਪਿੱਛੇ ਵੱਲ ਲੈ ਗਏ ਹੈ ਤੇ ਜਿਹੜੇ ਨੇ ਅੜਨ ਤੇ ਫਸਣ ਦਾ ਯਤਨ ਕੀਤਾ ਉਹਦਾ ਸਿਰ ਧੜ ਦੇ ਨਾਲੋਂ ਸਿੰਘ

ਤੇ ਕਹਿਣ ਲੱਗੇ ਫਿਰ ਇਸ ਜੰਗੇ ਮੈਦਾਨ ਦੇ ਵਿੱਚ ਹੁਣ ਸਿੰਘਾਂ ਦੇ ਜਕਾਰਿਆਂ ਦੀ ਆਵਾਜ਼ ਸੁਣ ਰਹੀ ਹੈ। ਜੰਗੇ ਮੈਦਾਨ ਦਾ ਹਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਦੇ ਅੰਦਰ ਵੀ ਬੜਾ ਪਿਆਰਾ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਾਗੜਦੰਗ ਕਾਤੀ ਕਟਾਰੀ ਕੜਾਕੰਗ, ਤਾਗੜਦੰਗ ਤੀਰੰਗ ਤੁਕੰਗ ਤੜਾਕੰਗ, ਚਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ, ਗਾਗੜਦੰਗ ਗਾਜੀ ਮਹਾਂ ਗਜ ਗਾਜੇ। ਕਹਿੰਦੇ ਸਿੰਘਾਂ ਦੇ ਨਕਾਰੇ, ਸਿੰਘਾਂ ਦੇ ਜਕਾਰੇ ਕੁਝ ਏਦਾਂ ਵੱਜਦੇ ਆ ਜਿੱਦਾਂ ਬੱਦਲਾਂ ਦੀ ਗੜਗੜਾਹਟ ਹੁੰਦੀ ਹੋਵੇ, ਉਹ ਵੀ ਫਿੱਕੀ ਪੈ ਜਾਂਦੀ ਹੈ। ਸਿੰਘਾਂ ਦੇ ਨਗਾਰਿਆਂ ਦੀਆਂ ਚੋਟਾਂ ਸੁਣ ਕਰਕੇ ਇਹ ਪਹਾੜੀਏ ਪਿੱਛੇ ਨੂੰ ਹਟਣ ਲੱਗ ਪਏ ਹੈ, ਤੇ ਸਿੰਘ ਜਿਹੜੇ ਚੜ੍ਹ ਚੜ੍ਹ ਕੇ ਅੱਗੇ ਹੋ ਕਰਕੇ ਜੂਝ ਰਹੇ ਆ, ਲੜ ਰਹੇ।

ਕਹਿਣ ਲੱਗੇ ਜਿਹੜੇ ਕਈਆਂ ਨੇ ਮੂੰਹ ਪੀਲੇ ਕਰ ਲਏ ਵੀ ਹੁਣ ਤੇ ਖਾਲਸਾ ਚੜ ਕੇ ਆ ਗਿਆ, ਕਈਆਂ ਦੇ ਮੁੱਖ ਪੀਲੇ ਪੈ ਗਏ, ਮੁੱਖ ਚਿੱਟੇ ਪੈ ਗਏ, ਡਰ ਗਏ ਤੇ ਕਈ ਜੰਗੇ ਮੈਦਾਨ ਨੂੰ ਛੱਡ ਕੇ ਦੌੜ ਗਏ। ਜਦੋਂ ਭਗਿਆ ਹੋਇਆ ਜੰਗੇ ਮੈਦਾਨ ਹੁੰਦਾ, ਮੈਂ ਬੇਨਤੀ ਕਰਦੇ ਹਾਂ ਆਪਾਂ ਉੱਦਾਂ ਇਹ ਤੁਸੀਂ ਇਤਿਹਾਸ ਚੋਂ ਪੜ੍ਹਦੇ ਸੁਣਦੇ ਹੈ ਵੀ ਖਾਲਸਾ ਕਦੇ ਕਿਸੇ ਦੀ ਪਿੱਠ ਤੇ ਵਾਰ ਨਹੀਂ ਕਰਦਾ, ਉਸ ਦੀ ਪਿੱਠ ਤੇ ਵਾਰ ਨਹੀਂ ਕੀਤਾ ਜਾਂਦਾ ਜਿਹੜਾ ਲੜਨ ਆਇਆ ਸੀ ਪਰ ਪਿੱਛੇ ਮੁੜ ਗਿਆ। ਗੱਲ ਨੂੰ ਸਮਝ ਲਿਓ ਧਿਆਨ ਨਾਲ, ਜਿਹੜਾ ਲੜਨ ਆਇਆ ਸੀ ਪਰ ਪਿੱਛੇ ਮੁੜ ਗਿਆ, ਉਹਨੇ ਲੜਨਾ ਮੁਨਾਸਿਬ ਨਹੀਂ ਸਮਝਿਆ, ਉਹਨੇ ਸੋਚਿਆ ਵੀ ਮੈਂ ਇਹਨਾਂ ਨਾਲ ਲੜ ਨਹੀਂ ਸਕਦਾ, ਜਾਂ ਉਹ ਕਵੇ ਵੀ ਨਹੀਂ ਜੀ ਮੈਨੂੰ ਮਾਫ ਕਰ ਦਿਓ ਮੈਂ ਚੜ ਕੇ ਆਇਆ ਸੀ ਮੇਰੇ ਤੋਂ ਗਲਤੀ, ਉਹ ਪਿੱਛੇ ਮੁੜ ਜਾਏ, ਉਹਦੇ 'ਤੇ ਖਾਲਸਾ ਕਦੇ ਫਿਰ ਵਾਰ ਨਹੀਂ ਕਰਦਾ। ਪਰ ਸੁਣਿਓ, ਜੇ ਕੋਈ ਜੰਗੇ ਮੈਦਾਨ 'ਚ ਆ ਜਾਏ, ਉਹ ਕਿਸੇ ਸਿੰਘ 'ਤੇ ਵਾਰ ਕਰ ਦਏ, ਉਹ ਆਪਣੀ ਤਲਵਾਰ ਦੇ ਨਾਲ ਕਿਸੇ ਸਿੰਘ ਨੂੰ ਫੁੰਡ ਦਏ, ਭਾਵ ਕਿ ਜੰਗ ਸ਼ੁਰੂ ਹੋ ਚੁੱਕੀ ਹੈ, ਜੰਗੇ ਮੈਦਾਨ ਦੇ ਵਿੱਚ ਨਗਾਰੇ ਜਕਾਰੇ ਵੱਜ ਰਹੇ ਹੈ, ਅਤੇ ਫਿਰ ਜਦੋਂ ਭੱਜੀ ਜਾਂਦੀ ਫੌਜ ਹੈ ਉਹਨਾਂ ਦੀ ਪਿੱਠ 'ਤੇ ਵਾਰ, ਪਿੱਠ 'ਤੇ ਵਾਰ ਨਹੀਂ ਗਿਣਿਆ ਜਾਂਦਾ। ਗੱਲ ਨੂੰ ਸਮਝ ਲਿਆ ਜੇ ਆਪ ਜੀ, ਪਿੱਠ 'ਤੇ ਵਾਰ ਉਸ ਬੰਦੇ ਦੇ ਗਿਣਿਆ ਜਾਂਦਾ ਜਿਹੜਾ ਜੰਗੇ ਮੈਦਾਨ 'ਚ ਅਜੇ ਲੜਿਆ ਹੀ ਨਹੀਂ, ਵਿਚਾਰਾ ਪਹਿਲਾਂ ਹੀ ਆ ਕੇ ਡਰ ਗਿਆ, ਘਬਰਾ ਗਿਆ, ਹੱਥ ਜੋੜ ਕੇ ਪਿੱਛੇ ਮੁੜ ਗਿਆ, ਉਹਦੀ ਪਿੱਠ 'ਤੇ ਵਾਰ ਖਾਲਸਾ ਕਦੇ ਨਹੀਂ ਕਰਦਾ। ਪਰ ਜਿਹੜਾ ਹੁਣ ਸਾਡੇ ਤਲਵਾਰ ਮਾਰ ਕੇ ਹੀ ਭੱਜ ਜਾਏ ਤਾਂ ਫਿਰ ਉਹਦੇ 'ਤੇ ਤਾਂ ਵਾਰ ਕਰਾਂਗੇ ਨਾ, ਹੁਣ ਉਹ ਅਗਲਾ ਸਾਡੇ ਮਾਰ ਕੇ ਚਪੇੜ 'ਤੇ ਉੱਧਰ ਨੂੰ ਮੂੰਹ ਕਰਕੇ ਆਖੇ ਵੀ ਖਾਲਸਾ 'ਤੇ ਕਦੇ ਪਿੱਠ 'ਤੇ ਵਾਰ ਨਹੀਂ ਜੇ ਕਰਦਾ, ਫਿਰ ਆਪਾਂ ਚਪੇੜਾਂ ਥੋੜ੍ਹੀ ਖਾਣੀਆਂ ਜੀ। ਜੇ ਕਿਸੇ ਨੇ ਵਾਰ ਕਰ ਦਿੱਤਾ ਫਿਰ ਭਾਵੇਂ ਉਹਨੇ ਸਾਡੇ ਵੱਲ ਪਿੱਠੀ ਕਰ ਲਈ, ਅਸੀਂ ਉਹਦੀ ਪਿੱਠ ਦੇ ਵਿੱਚ ਵੀ ਜਿਹੜਾ ਹੈ ਫਿਰ ਨੇਜਾ ਘੋਪ ਦਿਆਂਗੇ। ਕਿਉਂ? ਕਿਉਂਕਿ ਇਹ ਪਿੱਠ 'ਤੇ ਵਾਰ ਨਹੀਂ ਗਿਣਿਆ ਜਾਂਦਾ। ਪਿੱਠ 'ਤੇ ਵਾਰ ਉਦੋਂ ਗਿਣਿਆ ਜਾਏਗਾ ਜਦੋਂ ਕੋਈ ਡਰ ਕੇ ਸਹਿਮ ਕੇ ਘਬਰਾ ਜਾਏ। ਹੁਣ ਇੱਥੇ ਕਵੀ ਜੀ ਕੀ ਲਿਖਦੇ ਹੈ, ਕਹਿੰਦੇ ਕਈਆਂ ਦੇ 'ਤੇ ਮੂੰਹ ਪੀਲੇ ਹੋ ਗਏ, ਕਈ 'ਤੇ ਘਬਰਾ ਗਏ, ਉਹਨਾਂ ਨੇ ਹਥਿਆਰ ਛੱਡ ਦਿੱਤੇ, ਜਦੋਂ ਦੌੜਨ ਭੱਜਣ ਲੱਗੇ ਤਾਂ ਖਾਲਸੇ ਦੀਆਂ ਗੋ

ਤੇ ਕਹਿਣ ਲੱਗੇ ਜਦੋਂ ਖਾਲਸੇ ਦੀ ਤੇਗ ਚੱਲਦੀ ਹੈ ਨਾ ਖਾਲਸਾ ਜੀ, ਤਕਰੀਬਨ 3.5 ਫੁੱਟ ਖਾਲਸਾ ਤੇਗ ਰੱਖਦਾ ਹੁੰਦਾ ਸੀ ਉਸ ਵੇਲੇ। 3.5 ਫੁੱਟ ਦੀ ਜਿਹੜੀ ਤੇਗ ਹੈ ਨਾ ਵੱਡੀ, ਜੰਗੇ ਮੈਦਾਨ ਦਾ ਜੰਗੀ ਸ਼ਸਤਰ ਵੱਖਰਾ ਹੋਇਆ ਕਰਦਾ ਹੈ। ਅਤੇ ਇੰਨਾ ਜਿਵੇਂ ਹੁਣ ਇੱਥੋਂ ਆਪਾਂ 3.5 ਫੁੱਟ ਹੋਵੇ ਅਤੇ ਆਮ ਜਿਵੇਂ ਬੰਦਾ ਹੋਵੇ ਨਾ ਕੋਈ ਵੀ, ਉਹਦੇ ਤੋਂ ਉਹਦੀ ਛਾਤੀ ਤੋਂ ਸਾਹਮਣੇ ਵਾਲਾ ਜਿਹੜਾ ਵੈਰੀ ਹੈ ਜੋ 5-5.5 ਫੁੱਟ ਦੀ ਦੂਰੀ 'ਤੇ ਹੋਏਗਾ ਅਤੇ ਜਿਹੜੀ ਹੱਥ 'ਚ ਕਿਰਪਾਨ ਫੜੀ ਹੈ ਤਾਂ ਵੀ ਉਹਦਾ ਨੁਕਸਾਨ ਕਰ ਦੇਵੇਗੀ। ਕਹਿਣ ਲੱਗੇ ਹੁਣ ਜਿਹੜੀ ਖਾਲਸੇ ਦੀ ਤੇਗ ਚੱਲਦੀ ਹੈ, ਖਾਲਸਾ ਖੁਸ਼ੀ ਵਿੱਚ ਵੀ ਸ਼ਸਤਰ ਲਹਿਰਾ ਰਿਹਾ ਅਤੇ ਗੁੱਸੇ ਦੇ ਵਿੱਚ ਪ੍ਰਚੰਡ ਰੂਪ ਉਹ ਕਰਕੇ ਜਦੋਂ ਸ਼ਸਤਰ ਲਹਿਰਾ ਰਿਹਾ, ਇੱਕ ਇੱਕ ਵਾਰ ਵਿੱਚ ਕਈ ਕਈ ਵੈਰੀ

ਜਿਵੇਂ ਕਿਸੇ ਕਾਰੀਗਰ ਮਿਸਤਰੀ ਨੇ ਬਹੁਤ ਜ਼ੋਰ ਲਾ ਕੇ, ਬਹੁਤ ਇੰਜੀਨੀਅਰਿੰਗ ਤਕੜੀ ਕਰਕੇ ਕਿਸੇ ਨੇ ਇਮਾਰਤ ਖੜੀ ਕੀਤੀ ਹੋਵੇ ਅਤੇ ਖੜੀ ਕੀਤੀ ਹੋਵੇ ਸਮੁੰਦਰ ਦੇ ਕਿਨਾਰੇ, ਅਤੇ ਉਹਦੀਆਂ ਗਰੰਟੀਆਂ ਲੈਂਦਾ ਹੋਵੇ ਵੀ ਇਹ ਨਹੀਂ ਜੀ ਕਿਤੇ ਜਾਂਦੀ, ਪਰ ਜਦੋਂ ਸੁਨਾਮੀ ਆਉਂਦੀ ਹੈ, ਛੱਲ ਵੱਡੀ ਆਉਂਦੀ ਹੈ, ਜਦੋਂ ਸਮੁੰਦਰ ਚੜ੍ਹ ਕੇ ਆਉਂਦਾ ਅਤੇ ਫਿਰ ਕਈ ਕਈ ਮੰਜ਼ਿਲਾਂ ਦੀਆਂ ਇਮਾਰਤਾਂ ਨੂੰ ਵੀ ਆਪਣੇ ਵਿੱਚ ਸਮੋਹ ਕਰਕੇ ਲੈ ਜਾਂਦਾ, ਤਹਿਸ ਨਹਿਸ ਕਰ ਜਾਂਦਾ। ਅਤੇ ਹੁਣ ਖਾਲਸਾ ਪ੍ਰਚੰਡ ਰੂਪ ਹੋ ਕਰਕੇ ਸੁਨਾਮੀ ਦੀ ਲਹਿਰ ਵਾਂਗੂ ਇਹਨਾਂ ਮੁਗਲੀਆ ਫੌਜ ਪਹਾੜੀਆਂ ਦੀ ਫੌਜ ਉੱਤੇ ਚੜ੍ਹਿਆ, ਅਤੇ ਖਾਲਸਾ ਇਸ ਸੁਨਾਮੀ ਦੀ ਲਹਿਰ ਵਿੱਚ ਸਾਰਿਆਂ ਨੂੰ ਰੋੜ ਕਰਕੇ ਲਿਜਾ ਰਿਹਾ।

ਕਹਿਣ ਲੱਗੇ ਕੁਝ ਏਦਾਂ ਦੇ ਨੇ ਜਿਹੜੇ ਭੱਜਣ ਚ ਕਾਮਯਾਬ ਹੋ ਗਏ, ਜਿਹੜੇ ਕੁਝ ਜ਼ਮੀਨ ਤੇ ਲੰਮੇ ਹੀ ਪੈ ਗਏ, ਮਰਨ ਦਾ ਨਾਟਕ ਕਰਨ ਲੱਗ ਪਏ ਵੀ ਅਸੀਂ ਤੇ ਮਰ ਗਏ ਹਾਂ ਮਰ ਗਏ ਹਾਂ, ਕੁਝ ਜਿਹੜੇ ਜੰਗੇ ਮੈਦਾਨ ਚੋਂ ਇੰਨੀ ਦੂਰ ਭੱਜ ਗਏ ਕਿ ਫਿਰ ਖਾਲਸੇ ਦੇ ਹੱਥ ਨਹੀਂ ਆਏ, ਉਹਨਾਂ ਤੇ ਆਪਣੀ ਜਾਨ ਬਚਾ ਲਈ, ਬਾਕੀ ਜਿਹੜੇ ਵੀ ਸੀ ਉਹ ਸਾਰੇ ਖਾਲਸੇ ਦੀ

ਤੇ ਕਹਿਣ ਲੱਗੇ ਸਾਹਮਣੇ ਕੇਸਰੀ ਚੰਦ ਜਿਹੜਾ ਮਾਣ ਕਰਦਾ ਸੀ, ਪਹਿਲਾਂ ਲਲਕਾਰੇ ਮਾਰਦਾ ਸੀ, ਮੈਂ ਇਸ ਨੂੰ ਹਰਾ ਦੇਣਾ, ਮੈਂ ਇਹਨਾਂ ਨੂੰ ਡੇਗ ਲੈਣਾ, ਮੈਂ ਇਹਨਾਂ ਨੂੰ ਭਜਾ ਦੇਣਾ। ਉਸ ਕੇਸਰੀ ਚੰਦ ਨੇ ਦੇਖਿਆ ਜਿਨ੍ਹਾਂ ਸੂਰਮਿਆਂ 'ਤੇ ਮਾਣ ਕੀਤਾ ਸੀ ਉਹ ਤਾਂ ਸਾਰੇ ਮੇਰੇ ਵੱਲ ਨੂੰ ਭੱਜੇ ਆਉਂਦੇ ਆ, ਉਹ ਤਾਂ ਆਪਣੀ ਜਾਨ ਬਚਾ ਰਹੇ ਆ, ਉਹ ਤਾਂ ਤਰਾਹੇ ਮਾਂ ਕਰਦੇ ਆ ਰਹੇ ਆ, ਉਹ ਤਾਂ ਸਾਰੇ ਦੇ ਸਾਰੇ

ਕਹਿਣ ਲੱਗੇ ਜਦੋਂ ਕੇਸਰੀ ਚੰਦ ਨੇ ਇੱਦਾਂ ਦਾ ਮਾਹੌਲ ਵੇਖਿਆ ਅਤੇ ਫਿਰ ਉੱਧਰੋਂ ਵੀ ਤੀਰ ਛੱਡਦਾ ਅਤੇ ਆਪਣੇ ਸੂਰਮੇ ਲੈ ਕਰਕੇ ਜਿਹੜਾ ਹੈ ਜੰਗੇ ਮੈਦਾਨ ਵਿੱਚ ਖਾਲਸੇ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਪਰ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਹੈ, ਖਾਲਸਾ ਪੂਰਾ ਡਟਵੇਂ ਤਰੀਕੇ ਦੇ ਨਾਲ ਮੌਤ ਦਾ ਭੈ ਮੁਕਾ ਕਰਕੇ ਇਹ ਆਪਣੀ ਜਿੰਦ ਨਹੀਂ ਵਾਪਸ ਲੈ ਕੇ ਜਾਣਾ ਚਾਹੁੰਦੇ, ਇਹ ਜਿੱਤ ਵਾਪਸ ਲੈ ਕੇ ਜਾਣਾ ਚਾਹੁੰਦੇ ਹੈ। ਲੜਿਆ ਵੀ ਜੂਝਿਆ ਵੀ ਇੱਦਾਂ ਹੀ ਜਾਂਦਾ ਹੈ, ਜਿੱਥੇ ਜਿੰਦ ਦੇ ਨਾਲ ਸਰੀਰ ਦੇ ਨਾਲ ਪਿਆਰ ਨਾ ਹੋਵੇ, ਜਿੱਤ ਦੇ ਨਾਲ ਜਦੋਂ ਪਿਆਰ ਹੁੰਦਾ ਅਤੇ ਫਿਰ ਜਦੋਂ ਕੋਈ ਇੱਦਾਂ ਜੂਝਦਾ ਫਿਰ ਉਹ ਜਿਹੜਾ ਜਿੱਤ ਜ਼ਰੂਰ ਪ੍ਰਾਪਤ ਕਰਦਾ। ਅਤੇ ਮੈਂ ਬੇਨਤੀ ਕਰਾਂ ਖਾਲਸੇ ਨੂੰ ਰਹਿਣਾ ਵੀ ਇੱਦਾਂ ਹੀ ਚਾਹੀਦਾ ਖਾਲਸਾ ਜੀ। ਖਾਲਸਾ ਰਹੇਗਾ ਇੱਦਾਂ ਕਿੱਦਾਂ, ਜਦੋਂ ਬਾਣੀ ਦਾ ਪਹਿਰਾ ਲੱਗਿਆ ਹੋਵੇ, ਜਦੋਂ ਜਵਾਨ ਜਪਦੀ ਹੋਵੇ ਸਤਨਾਮ ਸ਼੍ਰੀ ਵਾਹਿਗੁਰੂ, ਅੰਦਰ ਦੇ ਵੈਰੀਆਂ ਨੂੰ ਹਰਾਇਆ ਹੋਵੇ ਭਜਾਇਆ ਹੋਵੇ, ਅਤੇ ਫਿਰ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਹੋ ਕਰਕੇ ਅੱਜ ਵੀ ਡਟ ਕਰਕੇ ਜਿਹੜਾ ਹੈ ਵੈਰੀਆਂ ਦਾ ਮੁਕਾਬਲਾ ਕਰਦਾ ਹੈ। ਕਿਵੇਂ ਕਵੀਰਾਜ ਮਹਾਂਕਵੀ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਅਗਲੇ ਇਤਿਹਾਸ ਦੇ ਵਿੱਚ ਅਗਲੇਰੇ ਬਚਨਾਂ ਦੇ ਵਿੱਚ ਇਤਿਹਾਸ ਦਰਜ ਕਰ ਰਹੇ ਆ, ਲਿਖ ਰਹੇ ਆ, ਆਉਣ ਵਾਲੇ ਕੱਲ੍ਹ ਨੂੰ ਆਪਾਂ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਪਾਤਸ਼ਾਹ ਮਿਹਰ ਕਰਨ ਰਹਿਮਤ ਕਰਨ ਸੱਚੇ ਪਾਤਸ਼ਾਹ ਜੀ, ਇਹਨਾਂ ਵਿਚਾਰਾਂ ਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਦਿਆਂ ਇਹਨਾਂ ਵਿਚਾਰਾਂ ਉੱਤੇ ਚੱਲਣ ਦੀ ਮਤ ਬੁੱਧ ਸਮਤ ਸਾਨੂੰ ਸੱਚੇ ਪਾਤਸ਼ਾਹ ਜੀ ਪ੍ਰਦਾਨ ਕਰਨ, ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀ ਹੈ, ਬਹੁਤ ਸਤਿਕਾਰਯੋਗ ਭਾਈ ਕਰਨੈਲ ਸਿੰਘ ਜੀ ਪਧਾਰੇ ਜੀ ਆਇਆਂ ਨੂੰ, ਆਪ ਜੀ ਤਿੰਨਾਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰੋ, ਦਾਸਾਂ ਨੂੰ ਦੇਹੋ ਅਸੀਸ, ਗਜਾਓ ਫਤਿਹ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਇੰਨੀ ਸੇਵਾ ਪ੍ਰਵਾਨ ਕਰਨੀ। ਕੀਰਤਨ ਕਰਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋਈਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਪ੍ਰਬੰਧਕਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸੇਵਾਵਾਂ ਲੈਂਦੇ ਰਹਿਣ। ਜਿਹੜੇ ਆਪ ਜੁੜੇ ਨੇ, ਹੋਰ ਗੁਰੂ ਦੀਆਂ ਸੰਗਤਾਂ ਨੂੰ ਜੋੜਨ ਦਾ ਉਪਰਾਲਾ ਕਰਦੇ ਨੇ। ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਬਚਨ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਨਾਮ ਜਪਾਵੈ। ਫੁੱਲਾਂ ਚੁੱਕਾਂ ਦੀ ਖਿਮਾ, ਲਵ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾ ਅਨੁਕੂਲ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ

ਜਾਣੇ ਅੱਖਰ ਵਾਧਾ ਘਾਟਾ ਪੁਰਚੁਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਖ ਸਜ ਕੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਡਿਠੇ ਸਭੇ ਥਾ ਨਹੀਂ ਤੁਧ ਜਿਹਾ ਬਦੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਾਹਿਬ ਅੰਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਸਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ।

Vâng.

ਪਹਿਲਾ ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤ੍ਰਿਕਰਨੇ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਧਰਮ ਸੱਚਾ ਪ੍ਰਮਾਣ ਸੱਚਾ ਤਿਰ ਅਕਰਮ ਸੱਚਾ ਨਿਸਾਰ ਸੱਚੇ ਤਦਖ ਲੱਖ ਕਰੋੜ ਸੱਚਾ ਸਬਤਾਨ ਸੱਚਾ ਸਬਜੋਰ ਸੱਚੀ ਤੇਰੀ ਸਭ ਸੱਚੀ ਸਲਾਹ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੁਮਰ ਜੰਮੇ ਸੁਕਥ ਨਿਕਥ।

ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਸਮਾਇ ਲੈ ਇੱਕ ਨਾ ਹੁਕਮ ਕਰੇ ਬਿਨਾਸ ਇੱਕ ਨਾ ਪਹਾੜਾ ਕੱਢ ਲੈ ਇੱਕ ਨਾ ਮਹਿ ਵਿੱਚ ਨਿਵਾਸ ਪਿਆਖ ਨਾ ਜਾਪੀ ਜੇ ਕਿਸੇ

Hilang gitu.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਅਭਿਨਾਸੀ ਅਭਿਗਤ ਧਿਆਇਓ, ਤਿਸ ਭੇਟੇ ਦਾਰਿਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੁਜੰਜਨ ਕੇਰੇ, ਅਮੇ ਨਾਮ ਜਾਕੋ ਫੁਰਿਆ, ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਹਰ ਨਾਮ ਨਿਰੰਜਨ ਉਰਤਰਿਆ, ਹਰ ਨਾਮ ਰਸਗੋ ਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਬ ਕਲ ਠਕੁਰ ਹਰ

ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮੱਜਨ ਪੁਬ ਜਿਨਹੂੰ ਸੇਵਾ ਕਰਿਆ ਤਿਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਦਰ ਤੇ ਉਦਰ ਧਰੇ ਕਬ ਕਲ ਠਕੁਰ ਹਰਦਾਸ ਤਨੈ ਗੁਰੂ ਰਾਮਦਾਸ ਸਰ ਭਰ ਪਰੇ ਸਤਿਗੁਰ ਮਤ ਗੂੜ ਬਿਮਲ ਸਤ

ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਓ ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੇ ਸ਼ਬਦ ਰਿੱਧ ਵਿਚਾਰ।

ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮੈ ਨਾਮ ਜਾ ਕੋ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ।

सज्जन सच्चा पातशाह सिर शाह दे शाह

हर नव रंगिया राम।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਵੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰਾਤ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਵਡਹੰਸ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਓ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 575 ਅਤੇ 576 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਵਡਹੰਸ ਮਹੱਲਾ ਚੌਥਾ ਦੇਹੇ ਤੇਜ ਨੜੀ ਹਰ ਨਵ ਰੰਗੀਆ ਰਾਮ ਗੁਰ ਗਿਆਨ ਗੁਰੂ ਹਰ ਮੰਗੀਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰੇ ਜੇ ਆਪਣੀ ਤਨ ਤ੍ਰਿਵੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਪਰ ਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।